0: अनक जन्म बीती रन
1: परमाई, अनक जन्म बीती रन परमाई, घर वास न देवे

ਸਾਹਿਬ ਦੀ ਸਮਗਰ ਬਾਣੀ ਦੇ ਨਾਲ ਆਪਣੇ ਪਾਠ ਸ਼ੁਰੂ ਕੀਤਾ। ਕਿਸੇ ਕਾਰਜ ਦੀ ਸੰਪੂਰਨਤਾ ਤਦੋਂ ਹੁੰਦੀ ਹੈ ਜਦੋਂ ਸਾਰੀਆਂ ਵਿਧਾਂ ਜੁੜ ਜਾਣ। ਜੇ ਇੱਕ ਵਿਧ ਦੀ ਘਾਟ ਰਹਿ ਜਾਏ ਤਦ ਸੰਪੂਰਨਤਾ ਕਾਰਜ ਦੇ ਅੰਦਰ ਨਹੀਂ ਹੁੰਦੀ। ਜੈਸੀ ਸੰਪੂਰਨਤਾ ਦੀ ਕਾਰਜ ਨੂੰ ਆਰੰਭਣ ਜਾਂ ਚਿਤਵਨ ਵੇਲੇ ਮਨ ਵਿੱਚ ਭਾਵਨਕ ਰੂਪ ਵਿੱਚ ਪ੍ਰਗਟ ਹੁੰਦੀ ਹੈ, ਉਹ ਪ੍ਰਤੱਖ ਰੂਪ ਵਿੱਚ ਉਦੋਂ ਹੀ ਪ੍ਰਗਟ ਹੁੰਦੀ ਹੈ, ਸਾਹਮਣੇ ਆਉਂਦੀ ਹੈ ਜਦੋਂ ਸਾਰੀਆਂ ਵਿਧਾਂ ਇਕੱਠੀਆਂ ਹੋ ਜਾਣ। ਸੰਗਤ ਕਰਨੀ ਹੋਵੇ ਪਹਿਲੀ ਬਿਲ ਤਾਂ ਇਹ ਬਣੇ ਵੀ ਕੋਈ ਅਸਥਾਨ ਨਸੀਬ ਹੋਵੇ, ਫਿਰ ਇਹ ਬਿਲ ਜੁਣੇ ਵੀ ਚੌਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਫਿਰ ਇਹ ਬਿਲ ਜੁੜੇ ਉਸ ਅਸਥਾਨ ਤੇ ਸਾਹਿਬ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਗੁਰਮੁਖ ਗੁਰਸਿੱਖ ਮਹਾਂਪੁਰਖ ਸਾਧੂ ਵੀ ਇਕੱਠੇ ਹੋਣ, ਇਹ ਵਿਧ ਵੀ ਜੁੜੇ ਤੇ ਜਦੋਂ ਇਹ ਸਾਰੀਆਂ ਵਿਧਾਂ ਬਣ ਜਾਣ ਜੁੜ ਜਾਣ ਤੇ ਇੱਕ ਆਹਰ ਗੁਰੂ ਪਾਤਸ਼ਾਹ ਉਹਨਾਂ ਆਪਣੀ ਹਜ਼ੂਰੀ ਵਿੱਚ ਜੁੜ ਬੈਠਿਆਂ ਨੂੰ ਬਖਸ਼ੇ, ਉਹ ਆਹਰ ਕੀ ਹੈ? ਸਾਹਿਬ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ, ਆਹਰ ਸਭ ਕਰਤਾ ਫਿਰੇ ਆਹਰ ਇੱਕ ਨਾ ਹੋਏ। ਇਹਦਾ ਇਹ ਅਰਥ ਨਹੀਂ ਵੀ ਸਾਰੇ ਆਹਰ ਕਰਦਾ ਫਿਰਦਾ ਪਰ ਇੱਕ ਵੀ ਆਹਰ ਨਹੀਂ ਹੁੰਦਾ, ਇਹ ਨਹੀਂ ਅਰਥ ਹੈ ਇਸਦਾ। ਅਰਥ ਹੈ ਵੀ ਸਾਰੇ ਆਹਰ ਕਰਦਾ ਫਿਰਦਾ ਇਨਸਾਨ ਪਰ ਕੰਮ ਦਾ ਲੇਖੇ ਵਾਲਾ ਸਫਲ ਜਿਹੜਾ ਆਹਰ ਹੈ ਉਹ ਇੱਕ ਆਹਰ ਨਹੀਂ ਇਹ ਤਾਂ ਹੁੰਦਾ ਹੈ। ਇਹ ਨਿੰਦਾ ਚੁਗਲੀ ਵਕੀਲੀ ਦਾ ਆਹਰ ਵੀ ਕਰ ਸਕਦਾ, ਅਣਹੋਣੀ ਵੀ ਸਹੇੜ ਲੈਂਦਾ ਹੈ, ਰਾਹ ਜਾਂਦੇ ਨੂੰ ਵੀ ਖੜਾ ਕਰ ਲੈਂਦਾ ਜਦੋਂ ਕਿਸੇ ਦੀ ਗੱਲ ਕਰਨੀ ਹੋਵੇ। ਜੇ ਝਗੜਾ ਸਹੇੜਨਾ ਹੋਵੇ ਫਿਰ ਵੀ ਤੁਰੇ ਜਾਂਦੇ ਨੂੰ ਵੀ ਆਵਾਜ਼ ਮਾਰ ਲੈਂਦਾ ਹੈ। ਸੰਸਾਰਕ ਸੁੱਖਾਂ ਦੀ ਲੋੜ ਹੋਵੇ ਕਿਰਤ ਕਮਾਈ ਲਈ ਵੀ ਆਹਰ ਇਹ ਕਰ ਲੈਂਦਾ ਹੈ। ਸੱਜਣਾ ਮਿੱਤਰਾਂ ਦੀ ਸੁਸਾਇਟੀ ਦੀ ਲੋੜ ਹੋਵੇ ਤੇ ਐਸੇ ਵੀ ਵਿਚਾਰ ਵਟਾਂਦਰੇ ਵਾਲੇ ਆਪਣੇ ਮੇਲੀ ਹਮਜੋਲੀ ਇਕੱਠੇ ਕਰ ਲੈਂਦਾ ਹੈ। ਸੰਸਾਰਕ ਪੱਖੋਂ ਜੀਵਨ ਦੇ ਨਾਲ ਸੰਬੰਧ ਰੱਖਣ ਵਾਲੇ ਸਮੁੱਚੇ ਆਹਰ ਜਿਸ ਜਿਸ ਦੀ ਇਹਨੂੰ ਲੋੜ ਹੁੰਦੀ ਹੈ ਉਹਦੇ ਇਕੱਠ ਲਈ ਇਹ ਉਦਮ ਕਰਦਾ ਹੈ। ਪਰ ਜਿਹੜਾ ਲੇਖੇ ਵਾਲਾ ਆਹਰ ਹੈ ਜਿਸਨੇ ਇਸਦਾ ਜਨਮ ਸਫਲਾ ਕਰਨਾ ਉਹ ਇਹ ਤੋਂ ਨਹੀਂ ਹੁੰਦਾ, ਉਹ ਨਹੀਂ ਇਹ ਕਰਦਾ ਹੈ। ਆਹਰ ਇੱਕ ਨਾ ਹੋਏ ਇਹਦਾ ਅਰਥ ਇਹ ਹੈ, ਉਹ ਆਹਰ ਨਹੀਂ ਕਰਦਾ ਹੈ। ਤੇ ਜਿਤ ਆਹਰ ਜਗ ਉਧਰੇ ਉਸ ਆਹਰ ਦੀ ਸੋਝੀ ਕਿਸੇ ਵਿਰਲੇ ਗੁਰਮੁਖ ਨੂੰ ਸਾਹਿਬ ਜੀ ਬਖਸ਼ੇ, ਸਮੁੱਚਾ ਸੰਸਾਰ ਹੋਰਨਾਂ ਧੰਦਿਆਂ ਆਹਰਾਂ ਦੇ ਵਿੱਚ ਹੀ ਲੱਗਿਆ ਤੁਰਿਆ ਫਿਰਦਾ ਹੈ। ਜਦੋਂ ਇਉਂ ਜੁੜਾਂ ਜੁੜਨ ਨਾ ਵਿਧਾਂ ਬਣ ਜਾਣ ਤੇ ਗੁਰੂ ਕੀ ਹਜ਼ੂਰੀ ਵਿੱਚ ਫੇਰ ਹੋਣ ਗੁਰਮੁਖ ਗੁਰਸਿੱਖ ਸਾਧੂ ਸੰਤ ਇਕੱਠੇ, ਫਿਰ ਕੀ ਹੈ ਆਹਰ ਉਥੇ ਦਾ? ਇਹ ਵਿਧਾਂ ਜੁੜ ਗਈਆਂ ਹਨ, ਹੁਣ ਇਹਨਾਂ ਵਿਧਾਂ ਨੇ ਇੱਕ ਆਹਰ ਆਰੰਭਣਾ ਹੈ। ਉਹ ਆਹਰ ਹੈ ਜਿਹੜਾ ਆਪ ਜੀ ਨੇ ਕੋਈ ਤਕਰੀਬਨ 10-11 ਦਿਨ ਆਰੰਭ ਕੇ ਅੱਜ ਸਮਾਪਤੀ ਦੇ ਉੱਤੇ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਣ ਗਾਉਣੇ ਆਰੰਭੇ, ਇਹ ਹੈ ਆਹਰ। ਸਗਲ ਵਿਧੀ ਜੁੜ ਆਹਰ ਕਰਿਆ, ਜਦੋਂ ਕੋਈ ਆਹਰ ਇਨਸਾਨ ਆਪਣੇ ਆਸਰੇ ਆਪਣੇ ਬਲਬੋਤੇ ਤੇ ਆਪਣੀ ਮਿਹਨਤ ਤੇ ਆਪਣੀ ਸਿਆਣਪ ਤੇ ਆਪਣੀ ਦੌਲਤ ਤੇ ਆਰੰਭਦਾ ਹੈ ਤਾਂ ਪ੍ਰਵਾਣਿਆ ਜਾਣ ਵਾਲਾ ਆਹਰ ਨਹੀਂ ਹੈ। ਲੇਕਿਨ ਗੁਰੂ ਕੇ ਗੁਰਮੁਖਾਂ ਗੁਰਸਿੱਖਾਂ ਦਾ ਆਹਰ ਜੋ ਵੀ ਇਹ ਆਰੰਭਦੇ ਨੇ ਇਹਦਾ ਟਿਕਾਣਾ ਇਹਦੀ ਓਟ ਇਹਦਾ ਸਹਾਰਾ ਗੁਰੂ ਦਾ ਭਰੋਸਾ ਹੈ। ਆਪਣੇ ਬਲ ਨਾਲ ਇਹ ਕਦੇ ਨਹੀਂ ਕਹਿੰਦਾ ਵੀ ਮੈਂ ਜਿਹੜਾ ਇਹ ਆਹਰ ਆਰੰਭਿਆ ਇਹਦੇ ਅੰਦਰ ਮੈਨੂੰ ਸੰਪੂਰਨਤਾ ਮਿਲੇਗੀ, ਮੈਂ ਜ਼ਰੂਰ ਪੂਰਨ ਕਰਾਂਗਾ। ਗੁਰੂ ਦਾ ਸਿੱਖ ਸਦਾ
जो भी आर्ज कार्ज आरंभदा है उदी ओट उदी टेक उदा सहारा उदी सफलता दी कुंजी साहिब दा भरोसा है। इसे करके ये कहिंदा है भी तेरा भरोसा प्यारे मैं लाड लड़ा है, लाड लड़ाऊंगा गुरु का सिख गुरु दे नाल, पर साहिब दे भरोसे ते लड़ाउंदा है, अपने भरोसे ते ये लाड नहीं लड़ाउंदा है। की बनिया कार्य सगल आरंभ्यो करका ठाकर का भरोसा गुरु का आसरा है ना, ते जदों ए आहार इकट्ठे कीते जदों गुरु का भरोसा ते टेक होवे जिन्ने उसकी फेलोर दे अंदेशे ते डर हुंदे ने ना भी पता नहीं इस कार्य दे अंदर सफलता होएगी कि नहीं होएगी, इस सिरे चढ़ेगा कि नहीं चढ़ेगा, पर जदों के टेक होवे भी मैं कार्य आरंभण लग्या है भावे एदे लोगां नूं अंदेशे शक फिकर चिंता हो, पर साहिब दी ओट दा सदका गुरु के सिख नूं कदे भी मन विच कांप नहीं आई भी मैं जेड़ा गुरु आसरे प्रायण हो कम आरंभण लग्या है इहदे विच मैनूं सफलता नहीं। जे मैं उस दे शब्द ना बोला सच्चाई बयान करा तो फिर ठाकर दे भरोसे दा करिश्मा नहीं है, अज जिथे तुसी बैठे हो ये ठाकर दी टेक ते ओट भरोसे दा करिश्मा नहीं। मनुख उदम ते मनुख सकीम इस नूं वेख के चकरित हुंदी है, लाजमी तौर ते हुंदी है भी ये की सी दिनां विच की बन गया है ते इत्थे की कुछ हुंदा सी ते अज की कुछ हो रहा है, जल्दी बिल्कुल दूसरे का एन अपोजिट पक्ष जेड़ा है उस स्थान का यह प्रगट सामने हो गुजरिया। यह किवें हो गया किसी इंसान के बल नाल नहीं होया है। कोई ऐसा गुरमुख है, कोई ऐसी भावनी वाला गुरु का लाल है जिदी भावनी का सदका जिस दे सिख सिदक का सदका ਉਹਦੀ ਸੰਗਤ ਦੀ ਰੰਗਤ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਕੁਝ ਉਸ ਦੀ ਭਾਵਨਾ ਤੇ ਸਿਦਕ ਦੇ ਭੰਡਾਰੇ ਵਿੱਚੋਂ ਕਿਣਕਾ ਨਸੀਬ ਹੋਇਆ। ਦੋਵੇਂ ਭਾਵੇਂ ਬੂਟੀ ਇਟ ਸੈਲਫ ਬੂਟੀ ਹੈ, ਉਹ ਨਿਗੁਣੀ ਨਿਤਾਣੀ ਇੱਕ ਬੂਟੀ ਹੈ ਪਰ ਰਹਿੰਦੀ ਚੰਦਨ ਦੀ ਸੰਗਤ ਵਿੱਚ, ਆਕਾਰ ਉਹਦਾ ਕੁਛ ਨਹੀਂ, ਵਕਾਰ ਉਸ ਦਾ ਕੁਛ ਨਹੀਂ ਆਪਣੇ ਰੂਪ ਵਿੱਚ, पर जो चंदन की संगत दे विच आ जाए तो सियाने सियाने चतर इंसान भी भलोखा खा जाते ने भी यह सुगंधी चंदन की है या ए निगुणी बूटी दे विचों आ रही। निगुणी मिट्टी भी किसी सुगंधी वाली संगत दे विच रह के रंगवान खुशबूदार बन जाती है। इवें गुरमुख की गुरसिख की साधु की महापुरख की इन कोई शब्द कह लो, इत्थे शब्दां दा तकरार नहीं है, झगड़ा नहीं है, इन्हें जो मर्जी कह लो, सिखड़ा कह लो, गुरमुख कह लो, संत कह लो, साधु कह लो, गुरमुख कह लो, सिख कह लो, पर जो सही रूप विच गुरु प्यार गुरु रंग विच रंगया है ना, पर ए फिर कृष्णे वाली गल है भी उनकी संगत जेड़ी है ना लाजमी तौर पर जीवन के अंदर रंगत ते पलटा लेंदी है, इहदे विच ना कोई गल आउंदी है ते ना जांदी है, ए अटल सच्चाई। साहिब जी बख्शिश दा सदका सुनिया बाजा बाज सुहावी भोर भया मैं प्रया मुख पेखे, भोर उजाला हुंदा ना रात तो बाद पठाला हुंदा है, प्रगटाओ हुंदा है, खेड़ा आउंदा है। गुरु का सिख अज्ञानता दे अंधेरे विचों जोत उदो नसीब करदा है ते जदों उहनूं उहदे हिरदे दे अंतशकरण दे कोठे विच बैठा उहदा प्यारा दिसदा है, ते फिर हुंदा है ग्रह मंगल सोहलावी सोहले खुशियां दे नगमे जो तुसी बैठे गाउंदे हो ना हुण इत्थे। आ गुरु दी बख्शिश दा सदका ਇਸ ਸਥਾਨ ਨੂੰ ਵੇਖਣ ਤੋਂ ਪਹਿਲਾਂ ਜੋ ਮਨ ਦੇ ਅੰਦਰ ਚਿਤਵ ਨਹੀਂ ਸੀ ਵੀ ਭਾਵੇਂ ਇਹ ਕਲੱਬ ਹੈ, ਭਾਵੇਂ ਇੱਥੇ ਕੁਝ ਵੀ ਬਣਿਆ, ਭਾਵੇਂ ਇੱਥੇ ਬਾਰ ਵੀ ਬਣੀ ਹੈ, ਇੱਥੇ ਡਾਂਸਿੰਗ ਰੂਮ ਵੀ ਬਣਿਆ, ਸਭ ਕੁਛ ਐਵਰੀਥਿੰਗ ਉੱਥੇ ਬਣੀ ਹੈ, ਸਭ ਕੁਛ ਹੈ, ਲੇਕਿਨ ਇਸ ਨੂੰ ਖਰੀਦਣ ਵੇਲੇ ਦੇ ਪਿੱਛੇ ਇੱਕ ਨਕਸ਼ਾ ਸੀ, ਇੱਕ ਚਿਤਵਨੀ ਸੀ, ਇੱਕ ਸੋਚ ਸੀ ਵੀ ਇਹਦੇ ਅੰਦਰ ਮਾਡੀਫਿਕੇਸ਼ਨ ਕਰਕੇ ਅਸੀਂ ਇਹਦਾ ਸਹੀ ਰੂਪ ਆਹ ਬਣਤਰ ਬਣਾ ਦੇਣੀ।
ਤੇ ਸਤਿਗੁਰੂ ਦਾ ਸਦਕਾ ਫਿਰ ਜਦੋਂ ਉਹ ਪ੍ਰਗਟ ਸਤਾਰ ਰੂਪ ਵਿੱਚ ਹੁੰਦਾ ਹੈ ਨਾ, ਫਿਰ ਗੁਰੂ ਕਾ ਸਿੱਖ ਸੋਹਲਾਵੀ ਮੰਗਲ ਗਾਉਂਦਾ ਹੈ ਬੈਠ ਕੇ। ਇੱਕ ਅਗਲੀ ਤੁਕ ਦਾ ਅਰਥ ਕਰਕੇ ਮੈਂ ਇਹਨੂੰ ਸੰਖੇਪ ਕਰਕੇ ਪੂਰਾ ਕਰ ਦੇਣਾ ਹੈ। ਖੋਜਤ ਖੋਜਤ ਮੈਂ ਪਾਹਨ ਮਿਲਿਓ, ਇਹ ਅਰਥ ਨਾ ਸਮਝਣੇ। ਆਮ ਅਮੂਮਨ ਪਾਹਨ ਸ਼ਬਦ ਹੈ ਪੱਥਰ ਨੂੰ ਕਹਿੰਦੇ ਨੇ, ਪਰ ਇੱਥੇ ਅਰਥ ਨਾ ਸਮਝ ਲਿਓ, ਕਿਤੇ ਬਿਲਕੁਲ ਅਨਰਥ ਹੋ ਕੇ ਸਾਰੇ ਸ਼ਬਦ ਦਾ ਰਸ ਖਤਮ ਹੋ ਜਾਏਗਾ। ਇੱਥੇ ਪਾਹਨ ਨੰਨੇ ਨਾਲ ਆਣਾ ਪੁੱਜਦੇ ਆ, ਜਿਵੇਂ ਸੂਝ ਮਾਤਾ ਆਪਣੀ ਬੱਚੀ ਲਈ ਚੰਗਾ ਵਰ ਲੱਭਦਾ ਹੈ ਨਾ, ਤਿਉਂ ਗੁਰੂ ਕਾ ਸਿੱਖ ਵੀ ਆਪਣੀ ਆਤਮਾ ਨੂੰ ਕਿਸੇ ਮਹਾਨ ਦੇ ਨਾਲ ਪ੍ਰਣਾਉਣ ਲਈ, ਆਪਣੀ ਆਤਮਾ ਨੂੰ ਕਿਸੇ ਦੇ ਨਾਲ ਪ੍ਰਣਾਉਣ ਲਈ ਇਹ ਵੀ ਖੋਜ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਇਹਾਂ ਜਿਹੀਆਂ ਵਿਧਾ ਬਣੀਆਂ, ਗੁਰੂ ਕਾ ਸਥਾਨ ਰਚਿਆ ਗਿਆ, ਸਾਹਿਬ ਦੀ ਹਜ਼ੂਰੀ ਹੋਈ, ਗੁਰੂ ਕੇ ਸਿੱਖ ਇਕੱਠੇ ਹੋਏ, ਉੱਥੇ ਬੈਠ ਕੇ ਉਹਦੀ ਸਿਫਤ ਸਲਾਹ ਉਹਦੀ ਕੀਰਤੀ ਕੀਤੀ, ਉਸ ਕੀਰਤੀ ਦੇ ਵਿੱਚੋਂ ਮੈਨੂੰ ਇੱਕ ਮਾਰਗ ਮਿਲਿਆ, ਤੇ ਉਸ ਮਾਰਗ ਦੇ ਉੱਤੇ ਤੁਰ ਕੇ ਮੈਂ ਜਿਸ ਵਸਤੂ ਦਾ ਢੰਡਾਉ ਹੈ ਉਹਦੀ ਮੈਂ ਖੋਜ ਕੀਤੀ, ਤੇ ਮੈਨੂੰ ਖੋਜਦੇ ਖੋਜਦੇ ਨੂੰ ਤੁਰੇ ਫਿਰਦੇ ਫਿਰਦੇ ਨੂੰ ਪਾਹੁਣ ਮੀਨਸ ਮੈਨੂੰ ਪ੍ਰਾਹੁਣਾ, ਮੈਨੂੰ ਮਾਲਕ ਮਿਲ ਗਿਆ, ਗੁਰੂ ਮਿਲ ਗਿਆ। ਅਰਥ ਇਸਦਾ ਹੈ ਖੋਜਤ ਖੋਜਤ ਮੈਂ ਪਾਹਨ ਮਿਲਿਓ, ਫਿਰ ਕੀ ਹੈ, ਬਸ ਜਦੋਂ ਮਿਲ ਗਿਆ ਨਾ ਪਾਹੁਣ, ਜਦੋਂ ਮਿਲ ਗਿਆ ਗੁਰੂ, ਜਦੋਂ ਮਿਲ ਗਿਆ ਪਿਆਰਾ, ਕਿਸੇ ਦੇ ਘਰ ਕੋਈ ਪ੍ਰਾਹੁਣਾ ਚੱਲਿਆ ਜਾਏ ਤੇ ਆਪ ਰੋਟੀ ਉਹ ਖਾਏ ਨਾ ਖਾਏ, ਲੇਕਿਨ ਪ੍ਰਾਹੁਣੇ ਦੀ ਪ੍ਰਾਹੁਣਚਾਰੀ ਦੇ ਅੰਦਰ ਉਹ ਕਸਰ ਨਹੀਂ ਰੱਖਦੇ। ਤੇ ਜਦੋਂ ਖੋਜਦਾ ਖੋਜਦਾ ਮਾਰਗ ਤੋਂ ਤੁਰਿਆ, ਗੁਰੂ ਕਾ ਸਿੱਖ ਗੁਰੂ ਵਾਲਾ ਬਣਦਾ, ਬਸ ਫਿਰ ਗੁਰੂ ਦੀ ਪ੍ਰਾਹੁਣਚਾਰੀ ਇਹੀ ਹੈ ਵੀ

ਜਦੋਂ ਸਤਿਗੁਰ ਵਿਸਰ ਜਾਏ ਨਾ ਸ਼ਬਦ ਦੀ ਚੋਟ ਦੇ ਨਾਲ, ਉੱਥੋਂ ਇਹ ਰਾਗ ਤਾਲ ਆਪੇ ਸੁਧਰ ਕੇ ਤੁਰੇ ਫਿਰਦੇ ਰਹਿੰਦੇ। ਇਸ਼ਕ ਹੀ ਐਸਾ, ਇਹਨੂੰ ਕੀ ਰੋਕੇ ਕੋਈ? ਸੋ ਜਿਵੇਂ ਗਾ ਹੁੰਦਾ ਗਾ ਲਓ।

ਉਧਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇ ਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਮਾਨ ਕੁਦਰਤ ਪਾਉਣ ਪਾਣੀ ਪੈ ਸੰਤਰ

ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ਼ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸ ਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤੇ ਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ ਉਸ ਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਉਸ ਦੇ ਗ੍ਰਹਿ ਵਿੱਚ ਬਖਸ਼ਦਾ ਹੈ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ ਹੈ। ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ, ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਤੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ ਹੈ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਿਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ।

ਬੰਗਾਲੀ, ਤਿੱਬਤ ਦੇ ਲੋਕ, ਰੋਹੇਲੇ ਖੰਡ ਵਿਚ ਵਸਣ ਵਾਲੇ ਲੋਕ, ਗੋਰਖਾਲੈਂਡ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਮਚੀਨ ਵਿਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ। ਦਿਨ ਚੜਦਾ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ ਹੈ। ਇਹ ਜਿਹੜੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ। ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ, ਤੇ ਮਾਘ ਦੇਸ਼ ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬੜੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾਲੈਂਡ ਵਿਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ, ਤਿੱਬਤੀ ਧਿਆਵੈ, ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ। ਪਰ ਜਿਨ੍ਹੇ ਤੇਰੇ ਨਾਮ ਨੂੰ ਜਪਿਆ, ਜਿਨ ਜਿਨ ਤੇਰੇ ਨਾਮ ਨੂੰ ਧਿਆਇਆ, ਭਾਵੇਂ ਉਹ ਪੂਰਬੀ ਨਾ ਪਾਰ ਪਾਵੈ, ਹਿੰਗਲਾ ਹਿਮਾਲਾ ਧਿਆਵੈ, ਗੋਰ ਗਰਦੇ ਜੀ ਗੁਣ ਗਾਵੈ, ਤੇਰੇ ਨਾਮ ਹੈ ਜੋਗੀ ਜੋਗ ਸਤ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿੰਨੇ ਸ਼ਬਦ ਨੇ, ਇਨ੍ਹਾਂ ਵਿਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ, ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਹੇ ਅਕਾਲ ਪੁਰਖ ਕਰਤੇ, ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ, ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ, ਬਈ ਹੇ ਸੰਸਾਰ ਵਿਚ ਆਉਣ ਵਾਲੇ ਜੀਵ, ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ। ਆਪਣੀ ਭਾਸ਼ਾ ਵਿਚ ਉਹ ਨਾਮ ਜਪ ਰਹੇ ਨੇ, ਕਾਲੇ ਲੋਕ ਆਪਣੀ ਭਾਸ਼ਾ ਵਿਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ, ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌਂ ਵਰਨਾ ਦੇ ਲੋਕ, ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿਚ ਲੱਗਾ ਹੋਇਆ, ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ। ਪਰ ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ, ਇੱਕ ਅਕਾਲ ਦੀ ਪੂਜਾ, ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ, ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ

ਬਹੁਤ ਪ੍ਰਸ਼ਾਦ ਕਰਾਵੇ, ਪਾਠ ਕਰਾਵੇ, ਪਰ ਜੇ ਨਿੰਦਾ ਹੋ ਗਈ ਉਹ ਵੀ ਕਿਸੇ ਮਹਾਂਪੁਰਖ ਦੀ, ਤੇ ਕੋਈ ਵੀ ਕੀਤਾ ਹੋਇਆ ਕਰਮ ਫਲੀਭੂਤ ਨਹੀਂ ਹੁੰਦਾ। ਜਿਹੜਾ ਮਨੁੱਖ ਇਸ ਭਿਅੰਕਰ ਰੋਗ ਵਿੱਚ

ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

ਗੁਰੂ ਅਰਜਨ ਦੇਵ ਜੀ ਆਪਣੇ ਸ਼ਬਦ ਵਿੱਚ ਫਰਮਾਨ ਕਰਦੇ ਨੇ, ਨਿੰਦਕ ਦੀ ਇਹ ਨਿਸ਼ਾਨੀ ਹੈ, ਜਦੋਂ ਕਿਸੇ ਦਾ ਭਲਾ ਹੁੰਦਾ ਹੋਇਆ ਵੇਖੇਗਾ ਤੇ ਦੁਖੀ ਹੋਏਗਾ, ਤੇ ਜਦੋਂ ਕਿਸੇ ਦਾ ਬੁਰਾ ਹੁੰਦਾ ਵੇਖੇਗਾ ਉਦੋਂ ਪ੍ਰਸੰਨਤਾ ਵਿੱਚ ਆਉਂਦਾ, ਖੁਸ਼ੀ ਵਿੱਚ ਆਉਂਦਾ।

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਉਂਦੇ ਆਸਾ ਰਾਗ ਦੇ ਅੰਦਰ ਫਰਮਾਉਂਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਜਦੋਂ ਮਨੁੱਖ ਅਰਦਾਸ ਕਰਦਾ, ਇਸ ਕੋਲੋਂ ਅਰਦਾਸ ਹੁੰਦੀ ਨਹੀਂ, ਕਿਉਂਕਿ ਇਸਦੇ ਪਾਪ ਅੱਗੇ ਆ ਜਾਂਦੇ। ਆਖਦਾ, ਮੈਂ ਕੀ ਮੂੰਹ ਲੈ ਕੇ ਅਰਦਾਸ ਕਰਾਂ? ਤੇ ਪਾਤਸ਼ਾਹ ਆਖਦੇ ਨੇ, ਪਾਪ ਪੁੰਨ ਵੀ ਅੱਗੇ ਆਉਂਦੇ। ਹੰਕਾਰ ਨਾਲ ਕੀਤਾ ਹੋਇਆ ਦਾਨ, ਹਉਮੈ ਨਾਲ ਕੀਤੇ ਹੋਏ ਤੀਰਥ, ਉਹ ਵੀ ਮਨੁੱਖ ਨੂੰ ਅਰਦਾਸ ਕਰਨ ਨਹੀਂ ਦਿੰਦੇ। ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਭਾਈ ਸਾਹਿਬ ਨੇ ਇੱਕ ਮਿਸਾਲ ਦਿੱਤੀ ਹੈ ਉੱਥੇ ਭਾਈ ਵੀਰ ਸਿੰਘ ਜੀ ਨੇ, ਇਹ ਜੋ ਇੱਲ ਉੱਡਦੀ ਹੈ, ਇੱਲ ਇਸਦਾ ਬੱਚਾ ਇੱਕ ਵਾਰੀ ਬਿਮਾਰ ਹੋ ਗਿਆ ਤੇ ਕੁਝ ਪੰਛੀ ਇਕੱਠੇ ਹੋਏ, ਆਖਣ ਲੱਗੇ, ਸੁਣਿਆ ਇੱਕ ਰੱਬ ਹੈ, ਜੇ ਤੇਰੀ ਮਾਂ ਅਰਦਾਸ ਕਰੇ ਤੇ ਤੂੰ ਰਾਜ਼ੀ ਹੋ ਜਾਏਗਾ। ਇਸ ਨੰਨੇ ਬੱਚੇ ਨੇ ਮਾਂ ਨੂੰ ਆਖਿਆ, ਅਮਾਂ ਮੇਰੀ ਅਰਦਾਸ ਕਰ ਰੱਬ ਅੱਗੇ, ਮੈਂ ਠੀਕ ਹੋ ਜਾਵਾਂਗਾ। ਮਾਂ ਰੋ ਪਈ, ਆਂਸੂ ਭਰ ਆਏ, ਆਖਣ ਲੱਗੀ, ਬੇਟਾ ਜਿਸ ਰੱਬ ਦੀ ਤੂੰ ਗੱਲ ਕਰਨੇ, ਉਸ ਰੱਬ ਦੇ ਬੱਚੇ, ਉਸ ਦੇ ਜੀਵ ਜੰਤੂ ਕੋਹ ਕੋਹ ਕੇ ਮੈਂ ਆਪ ਵੀ ਖਾਧੇ ਹਨ ਤੇ ਤੈਨੂੰ ਵੀ ਖਵਾਏ। ਬੱਚਿਆ, ਹੁਣ ਮੈਂ ਅਰਦਾਸ ਕਰਨ ਜੋਗੀ ਰਹੀ ਨਹੀਂ, ਕੀ ਮੂੰਹ ਲੈ ਕੇ ਅਰਦਾਸ ਕਰਾਂ? ਮੇਰੇ ਪਾਪ ਅੱਗੇ ਆਉਂਦੇ ਹਨ, ਮੈਨੂੰ ਅਰਦਾਸ ਨਹੀਂ ਕਰਨ ਦੇ ਤੇ ਨਾ ਹੀ ਮੈਥੋਂ ਅਰਦਾਸ ਹੋ ਸਕਦੀ। ਪਾਤਸ਼ਾਹ ਆਖਦੇ, ਭਗਤ ਆਖਦੇ, ਵੇਖ ਕਿਤਨੇ ਵੱਡੇ ਵੱਡੇ ਪਾਪੀ ਤਰ ਗਏ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਅਰਦਾਸ, ਤੂੰ ਵੀ ਜ਼ਰੂਰ ਤਰੇਂਗਾ। ਪਰ ਕਿਵੇਂ? ਜਿਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਇੰਜ ਮੁਖਾਤਬ ਹੋ ਕੇ ਰੱਬ ਨੂੰ ਅਰਦਾਸ ਕਰ, ਤੇ ਜੇ ਅਜਾਮਲ ਤਰ ਸਕਦਾ, ਗਨਕਾ ਤਰ ਸਕਦੀ ਹੈ, ਤੇ ਤੇਰੀ ਵੀ ਜ਼ਰੂਰ ਅਰਦਾਸ ਸੁਣੀ ਜਾਏਗੀ। ਆਓ ਆਪਾਂ ਮਿਲ ਕੇ ਕਰੀਏ ਅਰਦਾਸ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ, ਇਹ ਗੁਰੂ ਕੇ ਸਿੱਖ ਇੰਜ ਬੇਨਤੀ ਕਰ।

ਸਮੀਤ ਜਲਾ ਗੁਰਜਾਲੀ ਗੁਰਸਿੱਖ ਮੀਤ ਜਲਾ ਗੁਰਜਾਲੀ ਜੋ ਗੁਰ ਕਹੇ ਸੋਈ ਪਰਮਾਨੂ ਹਰ ਹਰ ਕਥਾ ਨਿਰਾਲੀ।

0: ਗੰਭੀਰਾ ਤਨ ਤਨ ਵਾਹ ਵਾਹੋ ਸਰਵ ਕਲਾ ਭਰਪੂਰ ਸ਼ਬਦ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਯਾਤੀ ਦੀਆਂ ਚੰਦ ਖੜੀਆਂ ਸੰਗਤ ਰੂਪ ਵਿੱਚ ਸਫਲਾ ਰਹੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਵੀਰ ਬਜ਼ੁਰਗ ਅਜ਼ੀਜ਼ਾਨ ਬੱਚੇ ਬੱਚਿਓ ਹਾਜ਼ਰੀਨ ਵਕਤ ਜੀਓ ਆਓ ਸਾਰੇ ਹੀ ਰਲ ਕੇ ਸਤਿਗੁਰਾਂ ਦੇ ਦਰ ਕਰਦੇ ਮਸ਼ਕੂਰ ਹੋਵੀਏ ਤੇ ਪਿਆਰ ਸਹਿਤ ਸੰਪੂਰਨ ਫਤਿਹ ਗਜਾਵੀਏ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਮਹਾਰਾਜ ਜੀ ਦੀ ਅਪਾਰ ਮਿਹਰਾਮਤ ਹੋਈ ਏ ਕਿ ਆਪ ਦੀ ਹਜ਼ੂਰੀ ਅੰਦਰ ਇਸ ਜ਼ਿੰਦਗੀ ਦੀ ਦੌੜ ਧੂਪ ਵਿੱਚੋਂ ਜੱਦੋ ਜਹਿਦ ਵਿੱਚੋਂ ਕਸ਼ਮਕਸ਼ ਵਿੱਚੋਂ ਗ੍ਰਿਮ ਸਟਰਗਲ ਵਿੱਚੋਂ ਸਾਨੂੰ ਸ਼ਾਂਤ ਪੂਰਵਕ ਚਰਨ ਸ਼ਰਨ ਮਾਨਣ ਦਾ ਮੌਕਾ ਬਖਸ਼ਿਆ ਹੈ ਤੇ ਆਪ ਜੀ ਦੇ ਅਮੋਲਿਕ ਸੁਖਦਾਈ ਤੇ ਕਲਿਆਣਕਾਰੀ ਮਹਾਂਵਾਕਾਂ ਦਾ ਕੀਰਤਨ ਕਰਨ ਸੁਣਨ ਦਾ ਇਤਫਾਕ ਦਿੱਤਾ ਹੈ। ਹੋਰ ਵੀ ਉਸ ਦੀ ਮਿਹਰਾਮਤ ਹੋਵੇ ਜੇ ਇਹ ਸਭ ਸੁਣਿਆ ਗਾਵਿਆ ਹਿਰਦੇ ਵਸੇ ਤੇ ਅਸੀਂ ਅਮਲ ਪੈਰਾ ਹੋ ਸਕੀਏ। ਗੁਰੂ ਦੀ ਆਪਣੀ ਹੀ ਰਹਿਮਤ ਨਾਲ ਇਹ ਸਾਰੇ ਕੰਮ ਬਣਦੇ ਨੇ। ਸਤਿਗੁਰਾਂ ਦਾ ਅਰਸ਼ਦ ਹੈ, ਆਪ ਜਪਾਏ ਜਪੇ ਸੋਨਾ, ਵਰਨਾ ਇਨਸਾਨ ਕੁਛ ਕਰ ਨਹੀਂ ਸਕਦਾ। ਇਹਦਾ ਮਨ ਇਸ ਪਾਸੇ ਰਾਗਵ ਹੀ ਨਹੀਂ ਹੋ ਸਕਦਾ ਜਦ ਤੱਕ ਉਸਦੀ ਕਰਮ ਨਿਵਾਜ਼ੀ ਰਹਿਮਤ ਪ੍ਰਸਾਦ ਅਨੁਗ੍ਰਹਿ ਸ਼ਫਕਤ ਅਨਾਇਤ ਨਾ ਹੋਵੇ। ਆਪ ਜਪਾਏ ਜਪੇ ਸੋਨਾ, ਆਪ ਗਵਾਏ ਸੋਹਰ ਗੁਣ ਗਾ। ਇਸ ਲਈ ਨਿਰੰਕਾਰ ਜੀ ਦੇ ਗੁਣ ਗਾਉਣ ਦਾ ਸੁਣਨ ਦਾ ਸੁਧਾਰ ਮਿਲਿਆ ਹੈ। ਇਹ ਗੱਲ ਵੀ ਸਾਨੂੰ ਯਾਦ ਰੱਖਣੀ ਉਚਿਤ ਹੈ ਕਿ ਗੁਣ ਨਾ ਗਾਉਣ ਨਾਲ ਉਸ ਵਾਹਿਗੁਰੂ ਦਾ ਕੁਛ ਘਟਦਾ ਨਹੀਂ ਤੇ ਗੁਣ ਗਾਉਣਾ ਕੋਈ ਰਿਸ਼ਵਤ ਦੇਣੀ ਨਹੀਂ, ਇਸ ਨਾਲ ਉਸਦਾ ਕੁਛ ਵੱਧਦਾ ਵੀ ਨਹੀਂ। ਗੁਣ ਨਾ ਗਾਉਣ ਨਾਲ ਉਸਦਾ ਕੁਛ ਘਟਦਾ ਨਹੀਂ ਤੇ ਇੱਕ ਤੋਂ ਲੱਖ ਤੇ ਲੱਖ ਤੋਂ 20 ਲੱਖ ਜ਼ੁਬਾਨ ਹੋ ਜਾਏ, ਹਰ ਚੱਕਰ ਹਰ ਗੇੜ ਨਾਲ ਉਸਦਾ ਜ਼ਿਕਰ ਫਿਕਰ ਵਿਰਦ ਸਿਮਰਨ ਜਾਪ ਕਰੀਏ ਤੇ ਉਹਦਾ ਵੱਧਦਾ ਵੀ ਕੁਛ ਨਹੀਂ, ਕਿਉਂਕਿ ਉਹ ਸਾਡੇ ਜਿਹਾ ਨਹੀਂ ਕਿ ਗਲਤ ਪ੍ਰੋਪੇਗੰਡਾ ਹੋਇਆ ਤੇ ਧਰਤੀ ਤੇ ਆ ਗਏ ਤਖਤਾ। ਸਹੀ ਪ੍ਰੋਪੇਗੰਡਾ ਜਾਂ ਮਨਮਰਜ਼ੀ ਦਾ ਪ੍ਰੋਪੇਗੰਡਾ ਹੋਇਆ ਤੇ ਤਖਤ। ਅੱਜ ਦੀ ਦੁਨੀਆ ਪ੍ਰੋਪੇਗੰਡੇ ਦੀ ਦੁਨੀਆ ਹੈ, ਪਰ ਪਰਮੇਸ਼ਰ ਦਾ ਇਹਦੇ ਨਾਲ ਕੋਈ ਤੁਲਕ ਨਹੀਂ ਹੈ, ਉਹਦੇ ਵਿੱਚ ਕੋਈ ਵਾਦ ਘਾਟ ਨਹੀਂ ਆਉਂਦੀ। ਗੁਰਵਾਕ ਇਹ ਸੇਧ ਬਖਸ਼ਦੇ ਹਨ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਤਾਂ ਫਿਰ ਹੋਛੇ ਜਾਏ ਖਿਆਲ ਇੱਕ ਉਪਜਦੇ ਨੇ ਕਿ ਫਿਰ ਫਾਇਦਾ ਕੀ ਹੋਇਆ। ਜੇ ਸਾਡੇ ਗੁਣ ਗਾਉਣ ਨਾਲ ਉਸਦੀ ਅਜ਼ਮਤ ਵੱਧਦੀ ਨਹੀਂ ਹੈ ਤੇ ਮੁਜ਼ੰਮਤ ਕਰਨ ਨਾਲ ਘਟਦੀ ਨਹੀਂ ਹੈ ਤੇ ਸਾਨੂੰ ਕੀ ਫਾਇਦਾ ਹੋਏ। ਅੱਜ ਦੀ ਇਹ ਕੁੰਤਰਬਾਜ਼ੀ ਤੇ ਹੁਜਤ ਨਹੀਂ ਹੈ, ਗੁਰੂਆਂ ਦੇ ਵਕਤ ਵੀ ਐਸਾ ਹੋਇਆ ਹੈ। ਜਦੋਂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਐਸਾ ਖਿਆਲ ਕਿਸੇ ਨੇ ਪੁੱਛਿਆ, ਵਿਚਾਰ ਪੁੱਛੀ, ਤਾਂ ਸਤਿਗੁਰਾਂ ਨੇ ਆਖਿਆ ਭਾਈ ਤੈਨੂੰ ਤੇ ਮਹਾਨ ਫਾਇਦਾ ਹੋਵੇਗਾ, ਤੂੰ ਉਸਦੇ ਗੁਣ ਗਾ। ਜੋ ਤੈਨੂੰ ਫਾਇਦਾ ਹੈ ਮੈਂ ਕਹਿ ਨਹੀਂ ਸਕਦਾ, ਪਰ ਮੇਰੀ ਸੁਰਤ ਅੰਦਰ ਮਤ ਅੰਦਰ ਬੁੱਧ ਅੰਦਰ ਦਾਨਿਸ਼ ਅੰਦਰ ਐਸਾ ਆਉਂਦਾ ਹੈ ਕਿ ਪਰਮੇਸ਼ਰ ਦੇ ਗੁਣ ਗਾਉਣ ਨਾਲ ਤੇਰੇ ਦਿਲ ਤੋਂ ਆਲੂਦਗੀ ਕਸਾਫਤ ਗਲਾਜ਼ਤ ਮੈਲ ਜਨਮਾਂ ਜਨਮੰਤਰਾਂ ਦੀ ਕਾਈ ਲੱਥਦੀ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਪਰਮੇਸ਼ਰ ਤੇ ਸਾਫ਼ ਸ਼ਫਾਫ ਹੈ ਪਰ ਤੇਰੀ ਆਲੂਦਗੀ ਦੂਰ ਹੋ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨਸ ਜਾਏ ਹੋਮ। ਇਹ ਬਹੁਤ ਵੱਡੀ ਬਾਤ ਹੈ, ਕਈ ਵਾਰੀ ਇਹ ਨੇਕੀ ਦਾ ਰੂਪ ਧਾਰ ਕੇ ਅੰਦਰ ਦਾਖਲ ਹੋ ਜਾਂਦੀ ਹੈ। ਹੋਮ ਧਾਰਮਿਕ ਦੁਨੀਆਂ ਦੀ ਹੋਮ ਤੇ ਬੜੀ ਹੀ ਲਤੀਫ਼ ਹੁੰਦੀ ਹੈ ਤੇ ਇਹ ਬਹੁਤ ਹੀ ਕਸੀਫ ਵੀ, ਕਸੀਫ ਮੈਨੇ ਮੈਲੀ, ਹੋਰ ਹੰਗਤਾ ਦੁਨਿਆਵੀ ਲੈ ਜਾਏ ਤੇ ਲੈ ਜਾਏ, ਪਰ ਧਾਰਮਿਕ ਖਿਆਲਾਂ ਦੀ ਹੰਗਤਾ ਜਦੋਂ ਮਨੁੱਖ ਨੂੰ ਹੋ ਜਾਏ। ਮੈਂ ਤੀਰਥ ਯਾਤਰਾ ਕੀਤੀ ਏ, ਮੈਂ ਦਾਨੀ ਬੜਾ ਹਾਂ, ਮੈਂ ਸਿਮਰਨ ਭਜਨ ਬੜਾ ਕਰਦਾ ਹਾਂ, ਮੈਂ ਰਹਿਤੀਆ ਹਾਂ, ਫਲਾਨਾ ਅਮਕਾ ਪੁਰਹਿਤੀਆ ਹੈ। ਜਦੋਂ ਇਹ ਗੱਲਾਂ ਹੋ ਜਾਣ ਤੇ ਗੁਰੂ ਸਾਹਿਬ ਜੀ ਨੇ ਇਹਨੂੰ ਹੋਮੈ ਨਹੀਂ ਆਖਿਆ, ਬਿਖ ਨਹੀਂ ਆਖਿਆ, ਅਤ ਨੀਵੀਂ ਗੱਲ ਆਖਿਆ ਹੈ। ਹੋਮੈ ਬਿਖ ਫੈ, ਇਹ ਦੀਰਘ ਰੋਗ ਹੈ ਜੋ ਜਨਮਾਂ ਜਨਮੰਤਰਾਂ ਦਾ ਕਾਰਨ ਤੇ ਮੂਜਬ ਬਣਦਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜਗਤ ਉਧਾਰ ਦਾ ਬੀੜਾ ਚੱਕ ਆਪਦਾ ਫਰਜ਼ ਸਮਝ ਜਲਦੇ ਬਲਦੇ ਸੰਸਾਰ ਨੂੰ ਠੰਡਕਾਂ ਤੇ ਖੁਨਕੀਆਂ ਪ੍ਰਦਾਨ ਕਰਨ ਲਈ ਜਦੋਂ ਰਹਿਮਤ ਦਾ ਬੱਦਲ ਘਰ ਘਰ ਦਰ ਦਰ ਜਾ ਵਸਿਆ ਤੇ ਇਸਲਾਮੀ ਦੇਸ਼ਾਂ ਅੰਦਰ ਵੀ ਗਏ, ਮੱਕੇ ਵਿੱਚ ਗਏ, ਸਾਰੀ ਕਹਾਣੀ ਬਿਵਾਣੀ ਦਾਸਤਾਂ ਵਾਰਦਾਤ ਆਪ ਅਨੇਕਾਂ ਵਾਰੀ ਪੜ੍ਹ ਚੁੱਕੇ ਤੇ ਸੁਣ ਚੁੱਕੇ ਹੋ। ਮੱਕੇ ਦੇ ਹਾਜੀਆਂ ਦੇ ਇਸ ਬੜੇ ਭਾਰੀ ਇਕੱਠ ਅੰਦਰ, ਜੰਮੇ ਗਫੀਰ ਅੰਦਰ, ਮਹਾਨ ਇਕੱਤਰਤਾ ਅੰਦਰ ਕਿਸੇ ਸਾਧਾਰਨ ਬੰਦੇ ਨੇ, ਕਿਸੇ ਜ਼ਿਮੀਦਾਰਾ ਕਰਨ ਵਾਲੇ ਨੇ, ਕਿਸੇ ਦੁਕਾਨਦਾਰ ਨੇ, ਕਿਸੇ ਬਿਜ਼ਨਸਮੈਨ ਨੇ, ਕਿਸੇ ਹੋਰ ਬਾਬੂ ਨੇ, ਕਿਸੇ ਕਲਮ ਦਾ ਕੰਮ ਕਰਨ ਵਾਲੇ, ਕਿਸੇ ਮਕੈਨੀਕਲ ਬੰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਲੱਤ ਨੇ ਮਾਰੀ, ਠੁੱਡਾ ਨੇ ਮਾਰਿਆ ਤੇ ਦੁਸ਼ਨਾਮ ਨੇ ਦਿੱਤੀ, ਦੁਸ਼ਨਾਮੇ ਨੇ ਗਾਲੀ, ਕੌੜਾ ਬਚਨ ਨੇ ਆਖਿਆ, ਬਲਕਿ ਗੁਰੂ ਨਾਨਕ ਦੇਵ ਆਪ ਨਾਰਾਇਣ ਕਲਾਧਾਰ ਜਗਮੈ ਪਰਵਰੇ, ਜੋ ਆਪ ਹੀ ਪਰਮੇਸ਼ਰ ਦਾ ਸਾਕਸ਼ਾਤਕਾਰ ਸਰੂਪ ਸਨ, ਪਰ ਕਿਉਂਕਿ ਸਾਡੇ ਹਮ ਜਿਨਸ ਬਣ ਕੇ ਆਏ, ਸਾਡੇ ਵਰਗਾ ਮੂੰਹ ਸਿਰ ਨੱਕ ਅੰਗ ਆਜ਼ਾ ਬਾਡੀ ਪੈਕਰ ਮੁਜੱਸਮਾ ਲੈ ਕੇ ਆਏ। ਮੈਂ ਯਤਨ ਕਰਦਾ ਹਾਂ ਪੰਜ ਪੰਜ ਛੇ ਛੇ ਸ਼ਬਦ ਕਹਿਣ ਦੇ, ਇੰਤਖਾਬ ਤੁਹਾਡਾ ਆਪਣਾ ਹੋਵੇਗਾ, ਚੁਣਾਓ ਆਪ ਨੇ ਕਰਨਾ ਹੈ। ਕਿਉਂਕਿ ਸਾਡੇ ਉਹ ਹਮ ਸ਼ਕਲ ਸਨ, ਹਮ ਜਿਨਸ ਸਨ, ਪਸ਼ੂ ਪੰਛੀ ਹਮ ਜਿਨਸਾਂ ਨੂੰ ਪਛਾਣ ਲੈਂਦੇ ਨੇ, ਪਰ ਮਨੁੱਖ ਨੇ ਜਦੋਂ ਪਰਮੇਸ਼ਰ ਹਮ ਜਿਨਸ ਬਣ ਕੇ ਆਇਆ ਤੇ ਨਹੀਂ ਪਹਿਚਾਣੇ, ਤੇ ਜੋ ਪਹਿਚਾਣ ਕੀਤੀ ਉਹਨੂੰ ਬਾਬੇ ਨੇ ਆਪ ਹੀ ਆਪਣੀ ਕਲਮ ਨਾਲ ਕਲਮਬੰਦ ਕੀਤਾ ਤੇ ਅਮੁੱਲ ਸ਼ਬਦ ਭੰਡਾਰ ਵਿਚ ਦਰਜ ਕੀਤਾ ਹੈ। ਜਾਨਵਰ ਆਪਣੇ ਹਮਜਿਨਸ ਨੂੰ ਪਛਾਣ ਲੈਂਦੇ। ਇਕ ਬੜੇ ਦਾਨੇ ਫਾਰਸੀ ਦੇ ਲਿਖਾਰੀ ਮਹਾਂਪੁਰਸ਼ ਲਿਖਦੇ ਨੇ, ਤਾਇਰ ਹਮਜਿਨਸ ਬਹਮਜਿਨਸ ਪਰਵਾਸ ਪਰਸ਼ੀਅਨ, ਤਾਇਰ ਹਮਜਿਨਸ, ਤਾਇਰ ਮੈਨੇ ਪੰਛੀ ਜਾਨਵਰ ਬਰਡ, ਤਾਇਰ ਹਮਜਿਨਸ ਬਹਮਜਿਨਸ ਪਰਵਾਸ ਕਬੂਤਰ ਬਾ ਕਬੂਤਰ ਬਾਜ਼ ਬਾ ਬਾਸ, ਆਪਣੇ ਹਮਜਿਨਸਾਂ ਚ ਰਲ ਕੇ ਪਛਾਣ ਕੇ ਇਹ ਚੋਗਾਂ ਚੋਗਦੇ ਤੇ ਪਰਵਾਜ਼ਾਂ ਲਗਾਉਂਦੇ ਤੇ ਉਡਾਰੀਆਂ ਲਾਉਂਦੇ, ਕਬੂਤਰ ਕਬੂਤਰਾਂ ਵਿਚ ਬਾਜ਼ ਬਾਜ਼ਾਂ ਵਿਚ। ਇਹ ਜਾਨਵਰ ਤਾਂ ਆਪਣੇ ਹਮਜਿਨਸਾਂ ਨੂੰ ਪਛਾਣ ਲੈਂਦੇ, ਲੇਕਿਨ ਮਨੁੱਖ ਦੀ ਇਕ ਦੇਰੀਨਾ ਖਾਹਿਸ਼ ਸੀ ਕਿ ਵਾਹਿਗੁਰੂ ਕਿਤੇ ਮੇਰੇ ਵਰਗਾ ਬਣ ਕੇ ਆ ਜਾਏ, ਕਿਉਂਕਿ ਅੱਗੇ ਕਈ ਹੋਰ ਸਰੂਪਾਂ ਵਿਚ ਪਰਮੇਸ਼ਰ ਆਇਆ ਪਛਾਣਿਆ ਨਹੀਂ ਗਿਆ। ਜੇ ਮੇਰੇ ਜਿਹਾ ਬਣ ਕੇ ਆ ਜਾਏ ਤੇ ਫਿਰ ਮੈਂ ਪਹਿਚਾਣ ਲਵਾਂ, ਜਾਣ ਲਵਾਂ। ਜਦੋਂ ਆਪ ਨਾਰਾਇਣ ਮਨੁੱਖ ਸੂਰਤ ਸ਼ਕਲ ਧਾਰ ਕੇ ਆਏ ਤੇ ਸਾਡੀ ਪਛਾਣ ਇਹ ਸੀ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਕੋਈ ਕਹੇ ਭੂਤਨਾ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਦਮੀ ਵੀ ਨਹੀਂ ਸਮਝਿਆ, ਇਹ ਫਿਊ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਮੈਨੂੰ ਤੇ ਸਾਰਿਆਂ ਨੇ ਬੰਦਾ ਵੀ ਨਹੀਂ ਸਮਝਿਆ, ਭੂਤਨਾ ਬੇਤਾਲਾ ਹੀ ਸਮਝਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅਟਲ ਸੱਚਾਈ ਦਰਜ ਹੈ ਕਿ ਅਸੀਂ ਆਪਣੇ ਹਮਜਿਨਸ ਪਰਮਾਤਮਾ ਨੂੰ ਜੋ ਪਹਿਚਾਣ ਕੀਤੀ ਉਹ ਦਰਸਾਉਂਦੇ ਨੇ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸੀ ਕਿ ਅਗਲੀ ਸਤਰ ਵਿਚ ਪਿਆ ਦੀਵਾਨਾ ਸਾਹਿਬ ਕਾ ਨਾਨਕ ਬੌਰਾਨਾ, ਤੋ ਗੁਰੂ ਸਾਹਿਬ ਜੀ ਦੇ ਜਿਸ ਨੇ ਠੁੱਡਾ ਮਾਰਿਆ ਉਹ ਸ਼ਖਸ ਹੈ ਜਿਹਨੇ ਕਦੀ ਪੰਜ ਨਮਾਜ਼ਾਂ ਵਿਚੋਂ ਇਕ ਵੀ ਕਜ਼ਾ ਨਹੀਂ ਕੀਤੀ। ਜਿਹਨੇ ਸਾਰੇ ਰੋਜ਼ਿਆਂ ਵਿੱਚੋਂ ਕੋਈ ਰੋਜ਼ਾ ਤਿਆਗਿਆ ਨੇ, ਜੋ ਜ਼ਿਆਫਤਾਂ, ਜ਼ਕਾਤਾਂ, ਨਮਾਜ਼ਾਂ, ਰੋਜ਼ੇ, ਹੱਜ, ਹਜ਼ੂਰੀਆਂ ਦਾ ਦਾਅਵੇਦਾਰ ਹੈ ਤੇ ਧਾਰਮਿਕ ਬੰਦਿਆਂ ਦਾ ਜਥੇਦਾਰ ਆਗੂ, ਜਿਸ ਵੇਲੇ ਫਕੀਰਾਨਾ ਲਿਬਾਸ ਅੰਦਰ ਗੁਰੂ ਸਾਹਿਬ ਜੀ ਨੂੰ ਸਜਦਾ ਗਾਹੇ ਹਜ਼ਰਤ ਖਲਾਕ, ਦੁਨੀਆਂ ਦੇ ਜਿਸ ਕੋਨੇ ਅੰਦਰ ਮੁਸਲਮਾਨ ਭਰਾ ਵਸਦਾ ਏ, ਉਹਦੇ ਸਜਦੇ ਦੀ ਥਾਂ ਸਜਦਾ ਗਾਹੇ ਹਜ਼ਰਤ ਖਲਾਕ, ਇਸ ਸਾਰੀ ਖਲਕਤ ਦੇ ਨਮਸਕਾਰ ਕਰਨ ਵਾਲਾ ਕੇਂਦਰ ਮੱਕਾ ਮੁਅਜ਼ਮਾ ਕਾਬਾ, ਉਧਰ ਪੈਰ ਕਰਕੇ ਇੱਕ ਫਕੀਰ ਨੂੰ ਲੇਟਿਆਂ ਵੇਖਿਆ ਤੇ ਕੋਈ ਆਮ ਕੰਮ ਕਰਨ ਵਾਲਾ ਬੰਦਾ ਨਹੀਂ ਤੌਖਲੇ ਵਿਚ ਆਇਆ, ਉਹ ਪੁਸ਼ ਜਰ ਨਾ ਸਕਿਆ, ਚੱਲ ਨਾ ਸਕਿਆ, ਬਰਦਾਸ਼ਤ ਨਾ ਕਰ ਸਕਿਆ, ਜਿਹਨੇ ਸਾਰੀ ਉਮਰ ਜਦ ਹੋਸ਼ ਸੰਭਾਲੀ ਏ, ਧਾਰਮਿਕ ਰਸੂਮਾਤ ਅਦਾ ਕੀਤੀਆਂ ਨੇ ਅਤੇ ਕਦੀ ਕੋਈ ਕਜ਼ਾ ਨਹੀਂ ਕੀਤੀ, ਗੱਲ ਜੋ ਸਾਰਿਆਂ ਵਿਚੋਂ ਸਿਰ ਕੱਢ ਸਰਮੌਰ ਨਿਕਲਮਾ ਟੋਪ ਆਫ ਦੀ ਲਿਸਟ, ਐਸੇ ਉਚੇਚੇ ਜੀਵਨ ਵਾਲਾ ਧਾਰਮਿਕ ਬੰਦਾ ਏ, ਬਾਬੇ ਦੇ ਠੁੱਡਾ ਮਾਰਦਾ ਏ। ਇੱਥੇ ਇਕਤਫਾ ਨਹੀਂ, ਅੰਦਰਲਾ ਸਾੜਾ, ਅੰਦਰਲਾ ਬੋਝ, ਬਾਰੇ ਗਰਾਂ, ਕਲੇਜੇ ਤੇ ਜ਼ਹਿਰ ਜੋ ਸੀ ਉਹਨੂੰ ਸ਼ਬਦਾਂ ਦਾ ਰੂਪ ਦੇ ਕੇ ਜ਼ੁਬਾਨ ਦਰਾਜ਼ੀ ਵੀ ਕਰਦਾ ਏ। ਭਾਈ ਗੁਰਦਾਸ ਜੀ ਨੇ ਇਸ ਹਕੀਕਤ ਨੂੰ ਆਪਣੀ ਕਲਮ ਨਾਲ ਕਲਮਬੰਦ ਕਰਦਿਆਂ ਹੋਇਆ ਆਖਿਆ ਏ, ਜੀਵਨ ਮਾਰੀ ਲੱਤ ਦੀ। ਕੋਈ ਪੰਜਾਬ ਤੋਂ ਗਿਆ ਹੋਇਆ ਬੰਦਾ ਸੀ ਜਾਂ ਇਹਦੇ ਵੱਡੇ ਵਡੇਰੇ, ਕਿਉਂਕਿ ਜੀਵਨ ਕੋਈ ਅਰਬੀ ਦਾ ਨਾਂ ਨਹੀਂ, ਪੰਜਾਬ ਦਾ ਹੀ ਨਾਂ ਜਾਪਦਾ ਏ। ਜਿਵੇਂ ਹੁਣ ਕਈ ਪੁਸ਼ਤਾਂ ਬਾਹਰਲੇ ਦੇਸ਼ਾਂ ਚ ਬਸ ਜਾਵਣ, ਦਾਸ ਇੰਗਲੈਂਡ ਗਏ, ਮਹਾਰਾਜਾ ਦਲੀਪ ਸਿੰਘ ਦੇ ਉਸ ਦੇ ਅੰਤਮ ਸਥਾਨ ਦੀ ਜ਼ਿਆਰਤ ਲਈ ਗਏ ਤਾਂ ਉਹਦੇ ਸਾਹਿਬਜ਼ਾਦੇ ਦਾ ਨਾਂ ਉਥੇ ਅਲੈਗਜ਼ੈਂਡਰ ਲਿਖਿਆ ਹੋਇਆ ਸੀ, ਉਸਦੇ ਘਰਵਾਲੀ ਦਾ ਨਾਂ ਪੰਬਾ ਲਿਖਿਆ ਹੋਇਆ ਸੀ। ਪਰ ਉਹ ਗਏ ਤੇ ਪੰਜਾਬ ਦੇ ਸੰਤਾਂ ਮੁੰਡ ਤਾਂ ਪੰਜਾਬ ਹੀ ਸੀ, ਇਉਂ ਕੁਛ ਪ੍ਰਤੀਤ ਹੁੰਦਾ ਹੈ ਸੋਚਣ ਨਾਲ ਕਿ ਮਹਾਰਾਜ ਦੇ ਮੱਕੇ ਵਿਚ ਠੁੱਡਾ ਮਾਰਨ ਵਾਲਾ ਬੰਦਾ ਜਾਂ ਉਸਦੇ ਵੱਡੇ ਵਡੇਰੇ ਇਧਰੋਂ ਹੀ ਪੰਜਾਬ ਵੱਲੋਂ ਹੀ ਗਏ ਹੋਣਗੇ ਜਦੋਂ ਬਾਬਾ ਗਿਆ। ਤੋ ਜੀਵਨ ਮਾਰੀ ਲੱਤ ਦੀ ਕੋਈ ਸਾਧਾਰਨ ਕੰਮ ਕਰਨ ਵਾਲਾ ਬੰਦਾ ਨਹੀਂ, ਧਰਮ ਵਿਚ ਪਰਪੱਕ ਤੇ ਹੋਰਨਾਂ ਨੂੰ ਇਧਰ ਤੋਰਨ ਵਾਲਾ ਰਾਹਬਰ, ਰਹਿਨਮਾ, ਗਾਈਡ, ਆਗੂ। ਜੀਵਨ ਮਾਰੀ ਲੱਤ ਦੀ ਇਹ ਤਾਂ ਹੋਇਆ ਨਾ ਜੋ ਅਮਲੀ ਤੌਰ ਤੇ ਉਹਨੇ ਕੀਤਾ, ਤੇ ਜ਼ੁਬਾਨ ਵੀ ਕਾਬੂ ਨਾ ਰਹੀ, ਨਾਲ ਆਖਣ ਲੱਗਾ ਕਿਹੜਾ ਸੁੱਤਾ ਕੁਫਰ ਕੁਫਾਰੀ, ਉਹ ਕਾਫਰਾਂ ਦਾ ਕਾਫਰ ਤੂੰ ਕੌਣ ਏ? ਜਿੱਧਰ ਦੁਨੀਆਂ ਸਜਦਾ ਕਰਦੀ ਏ ਤੇ ਖਸੂਸਨ ਅੱਲਾ ਦਾ ਘਰ ਏ, ਮਰਕਜ਼ ਏ, ਠਿਕਾਣਾ ਏ, ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਏ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋ ਬਜਗਾਰੀ। ਇੱਥੇ ਇਕਤਫਾ ਨੇ, ਕ੍ਰੋਧ ਕਈ ਸ਼ਕਲਾਂ ਅਖਤਿਆਰ ਕਰਦਾ ਏ, ਫਿਰ ਹੋਰ ਅੱਗੇ ਵਧਿਆ ਤੇ ਮਹਾਰਾਜ ਨੂੰ ਲੱਤ ਤੋਂ ਪਕੜ ਲੈਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਟੰਗੋਂ ਪਕੜ ਤੇ ਬਸ ਨਹੀਂ ਘਸੀਟਿਆ, ਟੰਗੋਂ ਪਕੜ ਘਸੀਟਿਆ ਤੇ ਘਸੀਟਣ ਤੋਂ ਬਾਅਦ ਜਿਹੜਾ ਅਸਰ ਹੋਇਆ, ਜੋ ਤਾਸੀਰ ਹੋਈ, ਉਹ ਸਭ ਤੋਂ ਪਹਿਲਾਂ ਇਸੇ ਦੇ ਉੱਤੇ ਹੋਈ, ਕਿਉਂਕਿ ਸਪਰਸ਼ ਹੋ ਗਿਆ, ਛੋਹ ਮਿਲ ਗਈ, ਨਾਲ ਲੱਗ ਗਿਆ। ਉਂਝ ਅੱਗ ਵੀ ਬੜੀ ਗਰਮ ਹੁੰਦੀ ਏ, ਪਰ ਅੱਗ ਵਿਚ ਤਾਖ ਆ ਜਾਏ ਨਾ ਕਦੀ ਚਾਂਦੀ, ਲੋਹਾ, ਸੋਨਾ, ਤੇ ਉਹਨੂੰ ਨੀ ਹੱਥ ਲੱਗਦਾ ਕੋਲਾ, ਤਾਂ ਇੱਕ ਦੋ ਵਾਰੀ ਬੰਦਾ ਇਧਰ ਉਧਰ ਕਰਦਾ ਵੇਖਿਆ ਏ। ਪਰ ਜਿਹੜੀ ਚੀਜ਼, ਜਿਹੜੀ ਧਾਤ ਅੱਗ ਦੇ ਵਿਚ ਪੈ ਕੇ ਓਦਾਂ ਦੀ ਹੋ ਜਾਏ, ਉਹ ਨੀ ਹੱਥ ਤੇ ਲੱਗਦੀ, ਉਹ ਸਾੜ ਦਿੰਦੀ ਏ, ਦਾਗ ਪਾ ਦਿੰਦੀ ਏ, ਛੋਹ ਦੇ ਦਿੰਦੀ, ਆਪਣੇ ਸਪਰਸ਼ ਦਾ ਅਸਰ ਦਿਖਾ ਦਿੰਦੀ ਏ। ਤਿਵੇਂ ਰੱਬੀ ਰਹਿਮਤ, ਰੱਬੀ ਰੰਗ ਵਿਚ ਗੁਰੂ ਨਾਨਕ ਦੇਵ ਮਹਾਰਾਜ ਸੋਨੇ ਵਾਂਗ ਤਾਖ ਆ ਚੁੱਕੇ ਨੇ, ਅਤੇ ਗੁਰੂ ਦੇ ਚਰਨਾਂ ਦੀ ਛੋਹ ਭਾਵੇਂ ਕੌੜੇ ਨਾਲ, ਕੌੜੇ ਮਨ ਨਾਲ ਸੀ, ਸੌੜੇ ਮਨ ਨਾਲ ਸੀ, ਜਿਸ ਵੇਲੇ ਛੋਹ ਲੱਗੀ, ਤਾਰ ਚਲਦੀ ਹੋਵੇ, ਬਿਜਲੀ ਦੀ ਕਰੰਟ ਉਹਦੇ ਵਿਚ ਕੰਮ ਕਰਦੀ ਹੋਵੇ, ਸਰਕੂਲੇਟ ਕਰਦੀ ਹੋਵੇ, ਜਾਣ ਕੇ ਹੱਥ ਲਾ ਦਿਓ ਜਾਂ ਅਣਜਾਣ ਪੁਣੇ ਨਾਲ ਹੱਥ ਲਾ ਦਿਓ, ਅਣਜਾਣ ਬੰਦਾ ਲਾ ਦੇਵੇ ਜਾਂ ਇਲੈਕਟ੍ਰੀਸ਼ਨ, ਇੰਜੀਨੀਅਰ ਹੱਥ ਲਾ ਦੇਵੇ, ਉਹਨੇ ਤਾਂ ਜੋ ਉਹਦੇ ਵਿਚ ਰੱਬੀ ਗੁਣ ਹੈ, ਅਜ਼ਲੀ ਗੁਣ ਹੈ, ਜੋ ਉਹਦਾ ਜੌਹਰ ਹੈ, ਉਹਨੇ ਦਿਖਾ ਦੇਣਾ ਹੈ, ਭਾਵੇਂ ਇੰਜੀਨੀਅਰ ਹੱਥ ਲਾ ਦੇਵੇ। ਇੱਕ ਧਾਰਮਿਕ ਇੰਜੀਨੀਅਰ ਨੇ ਜਾਂ ਇਲੈਕਟ੍ਰੀਸ਼ੀਅਨ ਨੇ ਹੱਥ ਲਾ ਦਿੱਤਾ, ਰੱਬੀ ਰਹੋ ਗੁਰੂ ਨਾਨਕ ਦੇਵ ਮਹਾਰਾਜ ਜੀ, ਨਤੀਜਾ ਕੀ ਨਿਕਲਦਾ ਹੈ? ਬੜਾ ਹੈਰਾਨ ਹੋਇਆ ਅਤੇ ਸਕਤੇ ਦੇ ਆਲਮ ਵਿਚ ਆ ਗਿਆ। ਮੈਂ ਏਡੇ ਵੱਡੇ ਇਕੱਠ ਅੰਦਰ ਇੱਕ ਫਕੀਰ ਤਬਾ, ਇੱਕ ਫਕੀਰ ਲਿਬਾਸ ਪਹਿਨੇ ਹੋਏ ਬੰਦੇ ਦੀ ਇਨਸਲਟ ਵੀ ਕੀਤੀ ਹੈ, ਮੁਜ਼ੰਮਤ ਵੀ ਕੀਤੀ ਹੈ, ਬੇਅਦਬੀ ਵੀ ਕੀਤੀ ਹੈ, ਠੁੱਡਾ ਵੀ ਮਾਰਿਆ ਹੈ, ਗਲੋਚ ਗਾਲੀ ਵੀ ਕੀਤੀ ਹੈ, ਪਕੜ ਕੇ ਉਸ ਨੂੰ ਘਸੀਟਿਆ ਵੀ ਹੈ, ਪਰ ਹਾਲੇ ਇਹਦੇ ਚਿਹਰੇ ਤੇ ਤਬੱਸਮ ਹੈ, ਮੁਸਕਾਨ ਹੈ, ਖੇੜਾ ਹੈ, ਮੁਸਰਤ ਹੈ, ਸ਼ਾਦਮਾਨੀ ਹੈ, ਸ਼ਗੁਫਤਗੀ ਹੈ, ਜਲਾਲ ਹੈ, ਕਮਾਲ ਹੈ, ਨੈਣਾ ਵਿਚ ਲਾਲੀ ਹੈ ਪਰ ਪਿੱਛੇ ਖੁਸ਼ਹਾਲੀ ਹੈ। ਇਹ ਕਿਸ ਕਿਸਮ ਦਾ ਬੰਦਾ ਹੈ? ਇਹ ਇਕੱਲਾ ਹੀ ਨਹੀਂ ਕੋਈ ਆਪਣੀ ਬੇਇੱਜ਼ਤੀ ਸਹਾਰਦਾ, ਚਾਰ ਬੰਦਿਆਂ ਦੇ ਇਕੱਠ ਵਿਚ ਤੇ ਇਹ ਹਜ਼ਾਰਾਂ ਬੰਦਿਆਂ ਦੇ ਲੱਖਾਂ ਦੇ ਇਕੱਠ ਵਿਚ ਇਹ ਮੁਸਕਾਂਦਾ ਪਿਆ ਹੈ। ਇਹ ਬੰਦਾ ਹੈ ਜਾਂ ਬਹੀ ਨਾਜ਼ਲ ਹੋਇਆ ਹੈ? ਕੋਈ ਫਰਿਸ਼ਤਾ ਸੀਰਤ ਹੈ? ਜੀਵਨ ਨੇ ਕ੍ਰੋਧ ਵਾਲੀਆਂ ਅੱਖਾਂ ਵਿਚ ਥੋੜੀ ਜਿਹੀ ਐਸੇ ਅਸਰ ਦੀ ਹੈਰਤ ਆਈ ਤੇ ਇਹਦੀ ਵੱਲ ਮਹਾਰਾਜ ਵੱਲ ਵੇਖਿਆ ਵੀ ਫਿਰ ਕੀ ਸੀ? ਵੇਂਦਿਆਂ ਸਾਰ ਦੋ ਇਹਦੀਆਂ ਅੱਖਾਂ ਭਾਵੇਂ ਹਾਲੇ ਗਲੀਜ਼ ਸਨ, ਕਸੀਫ ਸਨ, ਕ੍ਰੋਧ ਵਾਲੀਆਂ ਸਨ, ਪਰ ਅਗਲੀਆਂ ਅੱਖਾਂ ਜਿਨ੍ਹਾਂ ਵਿਚ ਇਹਨੇ ਅੱਖੀਆਂ ਪਾਈਆਂ ਉਹ ਅੰਮ੍ਰਿਤ ਦ੍ਰਿਸ਼ ਨਾਲ ਭਰਪੂਰ ਸਨ। ਚਾਰ ਹੋਈਆਂ ਅੱਖੀਆਂ, ਦੋ ਜੀਵਨ ਦੀਆਂ, ਦੋ ਮਹਾਰਾਜ ਦੀਆਂ ਅੱਖੀਆਂ ਚਾਰ ਹੋਈਆਂ, ਭਾਵੇਂ ਇੱਕ ਦੂਸਰੇ ਨੂੰ ਵੇਖਿਆ। ਤੇ ਫਿਰ ਜਿਹੜਾ ਹੁਣ ਅਸਰ ਹੋਇਆ ਇਹ ਹੋਰ ਵੀ ਅਲੌਕਿਕ ਸੀ। ਇਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ, ਅਮੈ ਦ੍ਰਿਸ਼ਟ ਸ਼ੁਭ ਕਰ, ਅਮੈ ਦ੍ਰਿਸ਼ਟ ਸ਼ੁਭ ਕਰ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ, ਸੋ ਕਹੋ ਟਲ ਗੁਰ ਸੇਵਿਐ। ਟਲ ਭੱਟ ਜੀ ਕਹਿੰਦੇ ਨੇ, ਸੋ ਕਹੋ ਟਲ ਗੁਰ ਸੇਵਿਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਚਰਨਾ ਤੇ ਟੈਪਿਆ ਜੀਵਨ, ਪਹਿਲਾਂ ਤਾਂ ਨਾਂ ਦਾ ਜੀਵਨ ਸੀ, ਹੁਣ ਅੰਦਰੋਂ ਜੀ ਉਠਿਆ। ਕਈ ਬੰਦੇ ਨਾਂ ਦੇ ਚੰਗੇ ਹੁੰਦੇ ਨੇ ਮੇਰੇ ਵਰਗੇ, ਅੰਦਰੋਂ ਐੜਾ ਹੀ ਲੱਗਦਾ ਉਹਨਾਂ ਦੇ ਨਾਂ ਨਾਲ, ਧਰਮ ਸਿੰਘ ਅਧਰਮ, ਅੰਦਰਲੇ ਅਧਰਮੀ ਬਾਹਰਲੇ ਧਰਮੀ, ਬਾਹਰਲੇ ਸੱਜਣ ਅੰਦਰਲੇ ਕੁਸੱਜਣ, ਬਾਹਰੋਂ ਜ਼ੇਬ ਔਰੰਗਜ਼ੇਬ ਤੇ ਅੰਦਰੋਂ ਫਰੇਬ। ਜੀਵਨ ਨਾਂ ਦਾ ਜੀਵਨ, ਕਾਇਆ ਦਾ ਜੀਵਨ, ਅੰਦਰੋਂ ਜੀ ਉਠਿਆ ਕਿਉਂਕਿ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਲਾਏ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਵੀ ਹੋਈ ਤੇ ਨੇਤਰਾਂ ਰਾਹੀਂ ਇਹਦੇ ਅੰਦਰ ਇੱਕ ਜੀਵਨ ਵੀ ਇੰਸਪੀਰੇਸ਼ਨ, ਜੀਵਨ ਦੀ ਇੰਸਪੀਰੇਸ਼ਨ ਵੀ ਮਿਲ ਗਈ। ਤੋ ਸਤਸੰਗ ਜੀ, ਦਾਸ ਤਾਂ ਇੱਥੋਂ ਚੱਲਿਆ ਸੀ ਕਿ ਕਿਸੇ ਸਾਧਾਰਨ ਕਿੱਤਾ ਕਰਨ ਵਾਲੇ ਨੇ ਨਾ ਗਾਲੀ ਕੱਢੀ, ਨਾ ਟੰਗੋ ਪਕੜ ਘਸੀਟਿਆ ਤੇ ਨਾ ਠੁੱਡਾ ਮਾਰਿਆ। ਉਹ ਬੜਾ ਧਾਰਮਿਕ ਬੰਦਾ ਸੀ। ਕਈ ਵਾਰੀ ਪਿੰਡਾਂ ਵਿਚ ਰਹਿਣ ਕਰਕੇ ਇੱਕ ਤਜਰਬਾ ਹੋਇਆ ਹੈ ਦਾਸ ਨੂੰ, ਤੁਸਾਂ ਤਾਂ ਚੋਖੇ ਦੇਰ ਦੇ ਇੱਧਰ ਆ ਗਏ ਹੋ ਪਰ ਪਹਿਲੇ ਬੰਦਿਆਂ ਨੂੰ ਪਤਾ ਹੋਵੇ। ਜ਼ਿਮੀਦਾਰ ਬੜੀਆਂ ਖੇਚਲਾਂ ਕਰਕੇ, ਮੁਸ਼ਕਤਾਂ ਕਰਕੇ, ਅੱਧੀ ਅੱਧੀ ਰਾਤੀ ਉੱਠ ਕੇ, ਕੰਡਿਆਂ ਦੇ ਸਿਰ ਤੇ ਸੱਪਾਂ ਦੇ ਸਿਰ ਮਧੋਲ ਮਧੋਲ ਕੇ ਖੇਤ ਨੂੰ ਬੀਜਣ ਤੇ ਕਰਦਾ ਹੈ, ਬਾਂਹਦਾ ਹੈ, ਸੁਹਾਗੇ ਦਿੰਦਾ ਹੈ, ਧਰਤੀ ਬਣਾਉਂਦਾ ਹੈ। ਜਦੋਂ ਮੈਦੇ ਵਰਗੀ ਹੋ ਜਾਏ ਹੁਣ ਕੱਲ ਨੂੰ ਇਹਨੇ ਬੀਜ ਪਾਉਣਾ ਹੈ, ਇਹਨੇ ਧਰਤੀ ਨੂੰ ਬੋਣਾ ਹੈ। ਲੇਕਿਨ ਕੁਦਰਤ ਦੇ ਰੰਗ, ਰਾਤੀ ਬੱਦਲ ਚੜਿਆ, ਮੋਹਲੇ ਧਾਰ ਮੀਂਹ ਵਸ ਗਿਆ, ਇਹਦੀ ਸਾਰੀ ਮਿਹਨਤ ਹੋਰ ਪਿੱਛੇ ਪੈ ਗਈ ਤੇ ਮੀਂਹ ਵਸਿਆ, ਬੀਜਣ ਤੇ ਕੀਤੀ ਹੋਈ ਧਰਤੀ ਸਖਤ ਹੋ ਗਈ, ਕੜਵੀ ਹੋ ਗਈ, ਬਹੁਤ ਸਖਤ ਹੋ ਗਈ, ਹਾਲੇ ਮਿਹਨਤ ਹੋਰ ਦਰਕਾਰ ਸੀ। ਐਨ ਕਈ ਵਾਰੀ ਸੁਖਮਨੀ ਸਾਹਿਬ ਪੜ੍ਹਦਿਆਂ, ਗੁਰਬਾਣੀ ਦਾ ਕੀਰਤਨ ਕਰਦਿਆਂ, ਹੋਰ ਨਿਤਨੇਮ ਆਦਿਕ ਕਰਦਿਆਂ, ਗੁਰੂ ਸਾਹਿਬ ਜੀ ਦੇ ਆਸ਼ੇ ਨੂੰ ਹਿੰਮਤ ਨਾਲ, ਸੂਝ ਬੂਝ ਨਾਲ, ਆਲੇ ਦੁਆਲੇ ਦੀ ਸੋਭਤ ਤੇ ਕੁਰਬ ਦੇ ਅਸਰ ਨਾਲ ਨਿਭਾਉਂਦਿਆਂ ਨਿਭਾਉਂਦਿਆਂ ਮਨ ਬੀਜਣ ਤੇ ਹੋਇਆ ਹੁੰਦਾ ਹੈ ਤੇ ਜਦੋਂ ਕਾਮ ਕ੍ਰੋਧ ਲੋਭ ਮੋਹਨਕਾਰ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਬਾਰਿਸ਼ ਹੀ ਨਹੀਂ ਪੈਂਦੀ, ਗੜੇ ਮਾਰ ਵੀ ਹੋ ਜਾਂਦੀ, ਧਰਤੀ ਸਖਤ ਹੋ ਜਾਂਦੀ। ਜੀਵਨ ਦੀ ਗੱਲ ਬਣ ਚੱਲੀ ਸੀ क्योंकि बाबा नानक उथे पहुंच चुके सन, लेकिन होमे दी ऐसी बारिश हुई कि इहदा मन फिर करड़ा हो गया। इस तरह धर्म दी कई बारी जड़ी हंगता हुंदी है, बड़ी लतीफ हुंदी है, बड़ी महीन हुंदी है, बड़ी फाइन हुंदी है, ते इहनूं डॉक्टर भी कोई बाबे नानक वर्गा ही दूर करे ता करे, हर किसे दा कम नहीं होया करदा। इहो धार्मिक बंदिआं नूं भी कई बारी रोग ते जरासीम चुंट जांदे ने। बाबे नानक ने उहदा उद्धार कीता, ओदे बदौलत कई होरना नूं वी इह पता लगा कि खुदा इक जगह नहीं है, खुदा हाजर बबद दाएं बबी दीदार पाकिशरा न गिरदावे दरो हायल न दरियाओ न साहला चिरा बेहूदा में गर्दी बसहराओ बदश्त है दिल चुहा सुल्तान खूबा करदा अंदर दीदा मंजल हा। भाई नंद लाल साहब जी गोया गुरु गोबिंद सिंह जी दे मकबूल तरीन सिख कहंदे ने, ते इसलिए गुण गाउण नाल परमेश्वर दा जस गाउण नाल परमेश्वर नूं ना कोई फायदा हुंदा है, ते ना गाउण नाल ना कुछ ओहदा कटदा है। ठंड लगदी है, सूरज चमक रहा है, धुप विच बह जाओ ता सूरज दा कुछ वधदा नहीं, ते जे ना बैठो ता ओहदा कटदा कुछ नहीं। कुर्रा हवाई चल रहा है, इह तों फायदा उठा लो ता इहदा कुछ वधिया नहीं, ते जे हुसर विच बैठ के कोई होर रोग लाउणा है ते ओहदा कुछ कटिया। गुरु साहब जी फरमांदे ने, ऐ इंसान हुजता ना कर, तेरे उत्ते परमेश्वर दे तां बेअंत बेअंत एहसानात ने, ते तू उसदे जिन्ने भी गुण गाए ओ थोड़े ने ते बजा ने। बाबे नानक नूं तां एडा चाओ सी सतसंग जी, मोंडी बाबा जी तां एडे चाओ विच आउंदे ने। जपजी साहब दी 32वीं पौड़ी दा ध्यान करो, दिमाग विच लियाओ, ओहदे विच सतगुरु जी दा चाओ कुछ नजर पैंदा है। हे मेरे मालिक, तेरे च एक नहीं अनेकां गुण ने, अनेकां गुणा दे मालिक, मैनूं चाओ भी कनेरा है कि तेरे गुण बयान करां, लेकिन मजबूरी है ओए कि तेरे गुण बेअंत ने। मेरी जबान एक है, गैबों आवाज आई फिर की चाहना है। बाबे आखिया यही चाहना हां कि एक जबान नूं लख जबाना विच बदल दे, फिर मेरे गुण कह पाएगा गैबी आवाज। हजूर ने आखिया नहीं नहीं, हे गुण निधान, तेरे बेअंत गुण ते वसफ ने 20 लख जुबान भी थोड़ी है। 20 लख जुबान, एक तो लख जुबान, लख तो 20 लख जुबान, ते एदे नाल मैं कहिंदा ही जावां कहिंदा ही जावां कहिंदा ही जावां, ये दरअसल चाओ है। एक दूजी भाव लख होए लख होवे लख 20 लख लख गेड़ा आखिया है, एक नाम जगदीश। गुरु साहिब जी सानू सेध दिंदे ने कि बनी ना इंसान, यही एक तरीका है परमेश्वर नाल इक मिक होण दा, वासले हक होण दा। एक तरह इहो तां वे है, इहो ते ढंग है, इहो ही जुगत है, किथे दी किथे पहुंचण दी, परमेश्वर दे दर हाजर होण दी, वासले हक होण दी, इक ईशो होण दी। ए तरह पत पबड़िया चढ़िया होए मैंने एक ईश्वर उसका रूप बनने वास्ते सानू ओदे गुण गाने चाहिए ने। जिन्हें गुण गाए उन्हें शौक नाल शौक नाल उमा ते उत्साह नाल आखिया, परमेश्वर ने मेरे सिर उपर हथ धरके मेनू एक दात बख्शी है, नाम रकम दे दिता है, हुण मैं माला माल हो गया हां, हुण मैं साहिब जर हो गया हां। आओ असा सारे रल के ए तुक गावीए, मेरे हीरे हिरदे विच रतन नाम हर वसिया, दुनिया दे रतना जवाहरातां जुमरदां पन्निया नीलम ते इना लाला दी कोई कीमत है, रेख रतन नाम अमोलक है, एदी कोई कीमत ने। ते गुरदेव कहंदे ने मैनू तां ए देख के परमेश्वर ने माला माल कर दिता है।

ਛੱਡਿਆ ਹੋਏ ਇੱਕ ਵਾਰ ਉਸ ਤੇ ਆਇਆ ਅੰਦਰੇ ਪਾਈਏ ਜਿਹੜੇ ਕਾਰਨ ਆਇਆ ਲਿਖਿਆ ਤਾਂ ਚੁਣ ਤਰ੍ਹਾਂ ਦੀ ਪਾਈਆ ਮਰ

0: ਕਾਚੀ ਦੇਹ ਮੋਹ ਖੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਕਾਚੀ ਦੇਹ ਮੋਹ ਖੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬੜੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮਿੱਠੀ ਜੀ ਮਾਏ ਹਿਤਾਨੀ ਬਲਬੰਸ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਵੈ ਵਿਧ ਕੁਲੈ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਯੋ ਗਤ ਧੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਾਓ ਸਿੱਖਿਆ ਸੰਤ ਨਾਮ ਪਜ ਨਾਨਕ ਰਾਮ ਰੰਗ ਆਤਮ ਸਿਉ ਰਹੋ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਹੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਪਾਈ ਅਰ ਬੰਧਪ ਬੂਝਨ ਕੀ ਸਭ ਸੂਝ ਪਰੀ ਬ੍ਰਧਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਘਰੀ ਕਰ ਗਹਿਲੇ ਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਘਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਗੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਂ ਸਿਉ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਧ ਕਰਤ ਅਘਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
1: ਸਤ ਸੂਰੋ ਸੀਰ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਦੁਜਾ ਸੇਤ ਬੈਕੁੰਠ ਬੀਨਾ ਪਰ ਸੈ ਸੰਤ ਪਿਆਰ ਜਿਹ ਕਰਤਾਰੇ ਸੰਜੋ ਸਤਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋ ਨਾਮ ਨਾਮਨ ਨਾਮ ਰਸ ਖਾਨ ਹਰ ਭੋਜਨ ਨਾਮ ਰੱਖ ਸਦਾ ਚਾਹੇ ਮੁਖ ਮਿਸ਼ਟ ਬਾਣੀ ਤਨ ਸਤਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਜਰੈ ਗੁਰ ਪਰਸਿਓ ਅਮਰ ਪ੍ਰਕਾਸ਼ ਬਾਰਜ ਕਰਦਾ ਹਿਨੇ ਸਿੱਧ ਸਨ ਮੁਖ ਮੁਖ ਜੋਵੈ ਰਿਤ ਬਸੈ ਬਾਵਾਂ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਵਸੈ ਇਕ ਹਿਓ ਸੋਏ ਰਸ ਤਿਨ ਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਸੋਈ ਨਾਮ ਭਗਤ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ ਚਰਨ ਤਪਰਸ ਕਿਅਤ ਚਰਨ ਗੁਰ ਅਮਰ ਪਵਰ ਰਹਿ ਹੱਥ ਤਪਰਸ ਕਿਅਤ ਹੱਥ ਲਗਾਏ ਗੁਰ ਅਮਰ ਪੈ ਜੀ ਤਪਰਸ ਕਿਅਤ ਜੀ ਗੁਰ ਅਮਰ ਬਨਿਜੈ ਨੈਣ ਤਪਰਸ ਕਿਅਤ ਨੈਣ ਗੁਰ ਅਮਰ ਪਿਖਿਜੈ ਸ਼ਰਵਣ ਤਪਰਸ ਕਿਅਤ ਸ਼ਰਵਣ ਗੁਰ ਅਮਰ ਸੁਨਿਜੈ सक्यात सो हियो जित हियो वसै गुरु अमरदास निज जगत पित। सक्यात सो सिर जालप बनै जो सिर निवै गुरु अमर नित। सक्यात सो सिर जालप बनै जो सिर निवै गुरु अमर नित।
2: सतनाम कर कार सो दृढ़ नानक संग रिया काते अंगद लैण परिगत तास चरण लिमरियो तित कुल गुरी अमरदास आसा निवास तास गुण कमण वखाना जो गुण लखिया गो इन्हें गुण अंत ना जाना वोई तो विदाता निरमय सम संग।

ਭਰਪੂਰ ਜੁਗ ਜੁਗ ਵਹਾ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਸਦਾ ਸਲਾਮਤ ਕਹਿ ਨਾ ਸਕੇ

श्री वाहे गुरु जी। दिलावल महला

इस बम जान जान धरती चाहे सत्य।

Halt!

ਥਾਲੇ ਕੱਟ ਕੱਟ ਵਾਸੀ ਸਰਪ ਨਿਵਾਸੀ ਕੱਟ ਕੱਟ ਵਾਸੀ ਸਰਪ ਨਿਵਾਸੀ।

ਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੋਚਣ ਦਾ ਉਗਵੈ ਸੂਰਜ ਚੜੇ ਹਜ਼ਾਰ ਰੇਤੀ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਨਾਨਕ

0: ਅਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਏ ਮਰਜੀ ਵੈ ਮਰੀਆ ਜਨ ਨਾਨਕ ਸਤਗੁਰ ਮੇਲ ਹਰ ਜਗਦ ਉਤਰ ਤਰੀਆ ਸਲੋਕ ਮਹਿਲਾ ਪਹਿਲਾ
1: ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖੇ ਲਾ ਕਰੋੜ ਸੱਚੇ ਸਬਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਆਹਿਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ
0: ਉੜੀ ਵਡਿਆਈ ਜਾ ਵੱਡਾ ਨਾ ਉੜੀ ਵਡਿਆਈ ਜਾ ਸੱਚਨਿਆ ਉੜੀ ਵਡਿਆਈ ਜਾਣੇ ਚੁਲ ਥਾਂ ਉੜੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੇ ਸੁਭਾਅ ਵੱਡੀ ਵਡਿਆਈ ਜਾ ਪੁੱਛਣ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਿਲਾ ਦੂਜਾ

0: ਵਿਸਮਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਜੋਗ, ਵਿਸਮਾਦ ਪੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਜੁੜ, ਵਿਸਮਾਦ ਰਾਹ,
1: ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜਰਾ ਹਜੂਰ, ਵੇਖ ਵਿਡਾਨ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ, ਕੁਦਰਤ ਦਿਸੈ, ਕੁਦਰਤ ਸੁਣੀਏ, ਕੁਦਰਤ ਬਹੁਤ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ

0: ਹਰ ਨਾਮ ਤਰਾਇਆ ਸਲੋਕ ਮਹਿਲਾ ਪਹਿਲਾ
1: ਪੈ ਵਿਚ ਪਾਉਣ ਵਹਿ ਸਦਵਾਓ ਪਹਿ ਵਿਚ ਚੱਲੇ ਲਖ ਦਰੀਆ ਪੈ ਵਿਚ ਅਗਨ ਕੱਢੇ ਵੇਗਾਰ ਪਹਿ ਵਿਚ ਧਰਤੀ ਦੱਬੀ ਪਹਾੜ ਪੈ ਵਿਚ ਚੰਦ ਫਿਰੈ ਸਿਰ ਪਹਾਰ ਪਹਿ ਵਿਚ ਰਾਜਾ ਧਰਮ ਦੁਆਰ ਪੈ ਵਿਚ ਸੂਰਜ ਪਹਿ ਵਿਚ ਚੰਦ ਕੋ ਕਰੋੜੀ ਚਲਤਨਾ ਅੰਤ ਪੈ ਵਿਚ ਅਦਭੁਤ ਸੁਰਨਾ

ਨਿੰਦਰ ਕਰੇ ਜਾ ਆਪਣੀ ਤਾਂ ਨਿੰਦਰ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਬਰਮੀਆਂ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਜਾਈਐ ਜਿਉ ਪਿੰਡ ਸਭ ਤਿਸਦਾ ਦੇਖਾ ਜਾ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨਿਸਦਾਈਐ ਜੇ ਜਰਵਾਣਾ ਪਰ ਹਰੈ ਜਰਵਿਸ

0: ਹਾਂ ਮੈਂ ਬਿਖ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ।
1: ਸ਼ਲੋਕ ਮਹਿਲਾ ਪਹਿਲਾ। ਮੁਸਲਮਾਨਾਂ ਸਿਫ ਸਰੀਅਤ ਪੜ ਪੜ ਕਰੇ ਬੀ।

0: ਪਿਆਰ ਨਾਨਕ ਭਗਤਾਂ ਬੁਖਸਲਾਇਣ ਸਚਨਾਮ ਆਧਾਰ
1: ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ ਮਹਿਲਾ ਪਹਿਲਾ।

ਹੁਕਮ ਸਿਆਣਾ ਮੋਖ ਮੁਕਤੀ ਸਾਰ ਨਾ ਜਾਣਾ ਹਉ ਚ ਮਾਇਆ ਹੋ ਵਿਛਾਇਆ ਹੋਮੇ ਕਰ ਕਰ ਜੰਤੁ ਪਾਇਆ ਹੋਮੇ ਬੂਝੇ ਤਾਂ ਦਰ ਸੂਝੇ ਗਿਆਨ ਵਿਹੂਣਾ ਕਤ ਕਤ ਲੂਝੇ ਨਾਨਕ ਹੁਕਮੀ

ਪੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਭਾਇਆ ਅੰਮ੍ਰਿਤ ਛਕ ਛਕੇ ਗੁਰ ਤੁੱਠੇ ਹਰ ਪਾਇਆ ਚੂਕੇ ਧਕ ਧਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਸਲੋਕ ਮਹਿਲਾ ਪਹਿਲਾ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

0: ਸਾਸ ਪੜੀਏ ਜਿੱਤੀ ਆਰ ਜਾ ਪੜੀਏ ਜਿੱਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹੋਮੇ ਚੱਕਣਾ ਚਾਕ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ।

0: ਜਾ ਭਾਇਆ
1: ਬਸਤਰ ਨ ਪਹਿਰੇ ਨਿਸਕਰੇ ਮੋਹਨ ਵਿਗੁੱਤਾ ਕਿਉਂ ਜਾਗੇ ਗੁਰਬਿੰਦ ਸੁਤਾ ਭਗੋ ਪਿਤਾਣਾ ਆਪਣਾ ਕਿਆ ਕਮਾਣਾ ਅਲਮਲ ਖਾਈ ਛਿਲ ਛਾਈ ਪਾਈ ਮੂਰਖ ਅੰਦਰ ਪਤ ਗਵਾਈ ਵਿਣ ਨਾ ਵੈ ਕਿਸ ਤਾਇਨ ਪਾਈ ਰਹਿ ਬਿਵਾਣੀ ਮਣੀ ਮਸਾਣੀ ਅੰਦਰ ਜਾ

0: ਪੌੜੀ ਦੁਰਕਰਮ ਜਿਨ੍ਹਾਂ ਕੁ ਤੁਧ ਪਾਇਆ ਤਾਂ ਤਿੰਨੀ ਕੁ ਸਮਝਾਇਆ ਇਹਨਾਂ ਜਨਤਾ ਕਹਿ ਵਸ ਕਿਛ ਨਾਈ ਤੁਧ ਵੇ ਕੇ ਜਗਦੁ ਪਾਇਆ ਇਕ ਨਾਨੋ ਤੂੰ ਮੇਲੇ ਕੱਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣੀਆ ਜਿੱਥੇ ਤੂੰ ਦਾ ਬੁਝਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ ਹੀ ਸਤ ਸਮਾਇਆ
1: ਜਿਉਂ ਭਾਵੇਂ ਤਿਉਂ ਰੱਖ ਲੈ।

0: ਮਾਤਾ ਕਲਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕੌ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ, ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕਿਰਤ ਹੈ।

ਚੌਕੜ ਮੁੱਲਣ ਆਇਆ ਬੈ ਚੌਕੇ ਪਾਇਆ ਸਿੱਖਾਂ ਗੰਜਣ ਆਈਆਂ ਗੁਰ ਬ੍ਰਹਮਣ ਥੀਆ ਉਹ ਮੁਆ ਉਹ ਝੜ ਪਿਆ ਵੇ ਤੱਗਾ ਗਿਆ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਗਾ ਲੱਖ ਠੱਗੀਆਂ ਪੈ ਨਾਮੀਆਂ

ਰੰਗੇਰਮ ਸਵਾਰਿਆ ਕੋਠੇ ਮੰਡਪ ਮਾੜਿਆ ਲੈ ਬੈਠੇ ਕਿਰਪਾ ਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾ ਹਾਰਿਆ ਕਰ ਫੁਰਮਾਸ ਖਾਇਆ ਵੇਖ ਮੈਲ ਤੂੰ ਮਰਨ ਵਿਸਾਰਿਆ।

ਪੌੜੀ ਸਤਿਗੁਰੂ ਵੱਡਾ ਕਰਸਾਲਾ ਆਈ ਹੈ, ਜਿਸ ਵਿਚ ਵੱਡੀਆਂ ਵਡਿਆਈਆਂ ਸਹਿ ਮੇਲਤ ਨਦਰੀਆਂ ਆਈਆਂ, ਜਾਤਿ ਸਪਾਣਾ ਤਮਨ ਵਸਾਈਆਂ, ਕਰੋ ਕ ਮਸਤਕ ਹੱਦਰ ਵਿੱਚੋਂ।

ਸਾਹਿਬ ਦੀ ਸਮਗਰ ਬਾਣੀ ਦੇ ਨਾਲ ਆਪਣੇ ਪਾਠ ਸ਼ੁਰੂ ਕੀਤਾ। ਕਿਸੇ ਕਾਰਜ ਦੀ ਸੰਪੂਰਨਤਾ ਤਦੋਂ ਹੁੰਦੀ ਹੈ ਜਦੋਂ ਸਾਰੀਆਂ ਵਿਧਾਂ ਜੁੜ ਜਾਣ। ਜੇ ਇੱਕ ਵਿਧ ਦੀ ਘਾਟ ਰਹਿ ਜਾਏ ਤਦ ਸੰਪੂਰਨਤਾ ਕਾਰਜ ਦੇ ਅੰਦਰ ਨਹੀਂ ਹੁੰਦੀ। ਜੈਸੀ ਸੰਪੂਰਨਤਾ ਦੀ ਕਾਰਜ ਨੂੰ ਆਰੰਭਣ ਜਾਂ ਚਿਤਵਨ ਵੇਲੇ ਮਨ ਵਿੱਚ ਭਾਵਨਕ ਰੂਪ ਵਿੱਚ ਪ੍ਰਗਟ ਹੁੰਦੀ ਹੈ, ਉਹ ਪ੍ਰਤੱਖ ਰੂਪ ਵਿੱਚ ਉਦੋਂ ਹੀ ਪ੍ਰਗਟ ਹੁੰਦੀ ਹੈ, ਸਾਹਮਣੇ ਆਉਂਦੀ ਹੈ ਜਦੋਂ ਸਾਰੀਆਂ ਵਿਧਾਂ ਇਕੱਠੀਆਂ ਹੋਈਆਂ। ਸੰਗਤ ਕਰਨੀ ਹੋਵੇ ਪਹਿਲੀ ਬਿਲ ਤਾਂ ਇਹ ਬਣੇ ਵੀ ਕੋਈ ਅਸਥਾਨ ਨਸੀਬ ਹੋਵੇ, ਫਿਰ ਇਹ ਬਿਲ ਜੁਣੇ ਵੀ ਚੌਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਫਿਰ ਇਹ ਬਿਧ ਜੁੜੇ ਉਸ ਅਸਥਾਨ ਤੇ ਸਾਹਿਬ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਗੁਰਮੁਖ ਗੁਰਸਿੱਖ ਮਹਾਂਪੁਰਖ ਸਾਧੂ ਵੀ ਇਕੱਠੇ ਹੋਣ, ਇਹ ਬਿਧ ਵੀ ਜੁੜੇ ਤੇ ਜਦੋਂ ਇਹ ਸਾਰੀਆਂ ਵਿਧਾਂ ਬਣ ਜਾਣ ਜੁੜ ਜਾਣ ਤੇ ਇੱਕ ਆਹਰ ਗੁਰੂ ਪਾਤਸ਼ਾਹ ਉਹਨਾਂ ਆਪਣੀ ਹਜ਼ੂਰੀ ਵਿੱਚ ਜੁੜ ਬੈਠਿਆਂ ਨੂੰ ਬਖਸ਼ੇ, ਉਹ ਆਹਰ ਕੀ ਹੈ? ਸਾਹਿਬ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ, ਆਹਰ ਸਭ ਕਰਤਾ ਫਿਰੇ ਆਹਰ ਇੱਕ ਨਾ ਹੋਏ। ਇਹਦਾ ਇਹ ਅਰਥ ਨਹੀਂ ਵੀ ਸਾਰੇ ਆਹਰ ਕਰਦਾ ਫਿਰਦਾ ਪਰ ਇੱਕ ਵੀ ਆਹਰ ਨਹੀਂ ਹੁੰਦਾ, ਇਹ ਨਹੀਂ ਅਰਥ ਹੈ। ਇਸਦਾ ਅਰਥ ਹੈ ਵੀ ਸਾਰੇ ਆਹਰ ਕਰਦਾ ਫਿਰਦਾ ਇਨਸਾਨ ਪਰ ਕੰਮ ਦਾ ਲੇਖੇ ਵਾਲਾ ਸਫਲ ਜਿਹੜਾ ਆਹਰ ਹੈ ਉਹ ਇੱਕ ਆਹਰ ਨਹੀਂ ਇਹ ਤਾਂ ਹੁੰਦਾ ਹੈ। ਇਹ ਨਿੰਦਾ ਚੁਗਲੀ ਵਕੀਲੀ ਦਾ ਆਹਰ ਵੀ ਕਰ ਸਕਦਾ, ਅਣਹੋਣੀ ਵੀ ਸਹੇੜ ਲੈਂਦਾ ਹੈ, ਰਾਹ ਜਾਂਦੇ ਨੂੰ ਵੀ ਖੜਾ ਕਰ ਲੈਂਦਾ ਜਦੋਂ ਕਿਸੇ ਦੀ ਗੱਲ ਕਰਨੀ ਹੋਵੇ। ਇਸ ਜੇ ਝਗੜਾ ਸਹਿੜਨਾ ਹੋਵੇ ਫਿਰ ਵੀ ਤੁਰੇ ਜਾਂਦੇ ਨੂੰ ਵੀ ਆਵਾਜ਼ ਮਾਰ ਲੈਂਦਾ ਹੈ। ਸੰਸਾਰਕ ਸੁੱਖਾਂ ਦੀ ਲੋੜ ਹੋਵੇ ਕਿਰਤ ਕਮਾਈ ਲਈ ਵੀ ਆਹਰ ਇਹ ਕਰ ਲੈਂਦਾ ਹੈ। ਸੱਜਣਾ ਮਿੱਤਰਾਂ ਦੀ ਸੁਸਾਇਟੀ ਦੀ ਲੋੜ ਹੋਵੇ ਤੇ ਐਸੇ ਵੀ ਵਿਚਾਰ ਵਟਾਂਦਰੇ ਵਾਲੇ ਆਪਣੇ ਮੇਲੀ ਹਮਜੋਲੀ ਇਹ ਇਕੱਠੇ ਕਰ ਲੈਂਦਾ ਹੈ। ਸੰਸਾਰਕ ਪੱਖੋਂ ਜੀਵਨ ਦੇ ਨਾਲ ਸੰਬੰਧ ਰੱਖਣ ਵਾਲੇ ਸਮੁੱਚੇ ਆਹਰ ਜਿਸ ਜਿਸ ਦੀ ਇਹਨੂੰ ਲੋੜ ਹੁੰਦੀ ਹੈ ਉਹਦੇ ਇਕੱਠ ਲਈ ਇਹ ਉਦਮ ਕਰਦਾ ਹੈ। ਪਰ ਜਿਹੜਾ ਲੇਖੇ ਵਾਲਾ ਆਹਰ ਹੈ ਜਿਸਨੇ ਇਸਦਾ ਜਨਮ ਸਫਲਾ ਕਰਨਾ ਉਹ ਇਹ ਤੋਂ ਨਹੀਂ ਹੁੰਦਾ, ਉਹ ਨਹੀਂ ਇਹ ਕਰਦਾ ਹੈ। ਆਹਰ ਇੱਕ ਨਾ ਹੋਏ ਇਹਦਾ ਅਰਥ ਇਹ, ਉਹ ਆਹਰ ਨਹੀਂ ਕਰਦਾ ਹੈ। ਤੇ ਜਿਤ ਆਹਰ ਜਗ ਉਧਰੈ ਉਸ ਆਹਰ ਦੀ ਸੋਝੀ ਕਿਸੇ ਵਿਰਲੇ ਗੁਰਮੁਖ ਨੂੰ ਸਾਹਿਬ ਦੀ ਬਖਸ਼ ਉੱਚਾ ਸੰਸਾਰ ਹੋਰਨਾਂ ਧੰਦਿਆਂ ਆਹਰਾਂ ਦੇ ਵਿੱਚ ਹੀ ਲੱਗਿਆ ਤੁਰਿਆ ਫਿਰਦਾ ਹੈ। ਜਦੋਂ ਇਉਂ ਜੁੜਾ ਜੁੜਨ ਨਾ ਵਿਧਾਂ ਬਣ ਜਾਣ ਤੇ ਗੁਰੂ ਕੀ ਹਜ਼ੂਰੀ ਵਿੱਚ ਫੇਰ ਹੋਣ ਗੁਰਮੁਖ ਗੁਰਸਿੱਖ ਸਾਧੂ ਸੰਤ ਇਕੱਠੇ, ਫਿਰ ਕੀ ਹੈ ਆਹਰ ਉੱਥੇ ਦਾ? ਇਹ ਵਿਧਾਂ ਜੁੜ ਗਈਆਂ ਨਾ, ਹੁਣ ਇਹਨਾਂ ਵਿਧਾਂ ਨੇ ਇੱਕ ਆਹਰ ਅਰੰਭਣਾ ਹੈ। ਉਹ ਆਹਰ ਹੈ ਜਿਹੜਾ ਆਪ ਜੀ ਨੇ ਕੋਈ ਤਕਰੀਬਨ 10-11 ਦਿਨ ਆਰੰਭ ਕੇ ਅੱਜ ਸਮਾਪਤੀ ਦੇ ਉੱਤੇ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਣ ਗਾਉਣੇ ਆਰੰਭੇ, ਇਹ ਹੈ ਆਹਰ। ਸਗਲ ਵਿਧੀ ਜੁੜ ਆਹਰ ਕਰਿਆ, ਜਦੋਂ ਕੋਈ ਆਹਰ ਇਨਸਾਨ ਆਪਣੇ ਆਸਰੇ ਆਪਣੇ ਬਲਬੋਤੇ ਤੇ ਆਪਣੀ ਮਿਹਨਤ ਤੇ ਆਪਣੀ ਸਿਆਣਪ ਤੇ ਆਪਣੀ ਦੌਲਤ ਤੇ ਆਰੰਭਦਾ ਹੈ ਤੋ ਪ੍ਰਵਾਣਿਆ ਜਾਣ ਵਾਲਾ ਆਹਰ ਨਹੀਂ ਹੈ। ਲੇਕਿਨ ਗੁਰੂ ਕੇ ਗੁਰਮੁਖਾਂ ਗੁਰਸਿੱਖਾਂ ਦਾ ਆਹਰ ਜੋ ਵੀ ਇਹ ਆਰੰਭਦੇ ਨੇ ਇਹਦਾ ਟਿਕਾਣਾ ਇਹਦੀ ਓਟ ਇਹਦਾ ਸਹਾਰਾ ਗੁਰੂ ਦਾ ਭਰੋਸਾ ਹੈ। ਆਪਣੇ ਬਲ ਨਾਲ ਇਹ ਕਦੇ ਨਹੀਂ ਕਹਿੰਦਾ ਵੀ ਮੈਂ ਜਿਹੜਾ ਇਹ ਆਹਰ ਆਰੰਭਿਆ ਇਹਦੇ ਅੰਦਰ ਮੈਨੂੰ ਸੰਪੂਰਨਤਾ ਮਿਲੇਗੀ ਮੈਂ ਜ਼ਰੂਰ ਪੂਰਨ ਕਰਾਂਗਾ। ਗੁਰੂ ਦਾ ਸਿੱਖ ਸਦਾ
ਜੋ ਵੀ ਆਰਜ ਕਾਰਜ ਆਰੰਭਦਾ ਹੈ ਉਹਦੀ ਓਟ, ਉਹਦੀ ਟੇਕ, ਉਹਦਾ ਸਹਾਰਾ, ਉਹਦੀ ਸਫਲਤਾ ਦੀ ਕੁੰਜੀ ਸਾਹਿਬ ਦਾ ਭਰੋਸਾ ਹੈ। ਤੇ ਇਸੇ ਕਰਕੇ ਇਹ ਕਹਿੰਦਾ ਵੀ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾ, ਲਾਡ ਲਡਾਉਂਦਾ ਗੁਰੂ ਕਾ ਸਿੱਖ ਗੁਰੂ ਦੇ ਨਾਲ, ਪਰ ਸਾਹਿਬ ਦੇ ਭਰੋਸੇ ਤੇ ਲੜਾਉਂਦਾ ਹੈ, ਆਪਣੇ ਭਰੋਸੇ ਤੇ ਇਹ ਲਾਡ ਨਹੀਂ ਲਡਾਉਂਦਾ ਹੈ। ਕੀ ਬਣਿਆ, ਕਾਰਜ ਸਗਲ ਆਰੰਭਿਓ ਕਰਕਾ ਠਾਕਰ ਕਾ ਭਰੋਸਾ, ਗੁਰੂ ਦਾ ਆਸਰਾ ਹੈ ਨਾ। ਤੇ ਜਦੋਂ ਇਹ ਆਹਰ ਇਕੱਠੇ ਕੀਤੇ, ਜਦੋਂ ਗੁਰੂ ਦਾ ਭਰੋਸਾ ਤੇ ਟੇਕ ਹੋਵੇ, ਜਿੰਨੇ ਉਸਦੀ ਫੇਲੋਅਰ ਦੇ ਅੰਦੇਸ਼ੇ ਤੇ ਡਰ ਹੁੰਦੇ ਨੇ ਨਾ ਵੀ ਪਤਾ ਨਹੀਂ ਇਸ ਕਾਰਜ ਦੇ ਅੰਦਰ ਸਫਲਤਾ ਹੋਏਗੀ ਕਿ ਨਹੀਂ ਹੋਏਗੀ, ਇਹ ਸਿਰੇ ਚੜੇਗਾ ਕਿ ਨਹੀਂ ਚੜੇਗਾ, ਪਰ ਜਦੋਂ ਇਹ ਟੇਕ ਹੋਵੇ ਵੀ ਮੈਂ ਕਾਰਜ ਆਰੰਭਣ ਲੱਗਿਆ, ਭਾਵੇਂ ਇਹਦੇ ਲੋਕਾਂ ਨੂੰ ਅੰਦੇਸ਼ੇ, ਸ਼ੱਕ, ਫਿਕਰ, ਚਿੰਤਾ ਹੋਣ, ਪਰ ਸਾਹਿਬ ਦੀ ਓਟ ਦਾ ਸਦਕਾ ਗੁਰੂ ਕੇ ਸਿੱਖ ਨੂੰ ਇਹ ਕਦੇ ਵੀ ਮਨ ਵਿਚ ਕਾਂਪ ਨਹੀਂ ਆਈ ਵੀ ਮੈਂ ਜਿਹੜਾ ਗੁਰੂ ਆਸਰੇ ਪ੍ਰਾਇਣ ਹੋ ਕੰਮ ਆਰੰਭਣ ਲੱਗਿਆ ਇਹਦੇ ਵਿਚ ਮੈਨੂੰ ਸਫਲਤਾ ਨਹੀਂ। ਜੇ ਮੈਂ ਉਸ ਦੇ ਸ਼ਬਦ ਨਾ ਬੋਲਾਂ, ਸਚਾਈ ਬਿਆਨ ਕਰਾਂ, ਤਾਂ ਫਿਰ ਠਾਕਰ ਦੇ ਭਰੋਸੇ ਦਾ ਕ੍ਰਿਸ਼ਮਾ ਨਹੀਂ ਹੈ ਇਹ? ਅੱਜ ਜਿੱਥੇ ਤੁਸੀਂ ਬੈਠੇ ਹੋ, ਇਹ ਠਾਕਰ ਦੀ ਟੇਕ ਤੇ ਓਟ ਭਰੋਸੇ ਦਾ ਕ੍ਰਿਸ਼ਮਾ ਨਹੀਂ? ਮਨੁੱਖ ਉਦਮ ਤੇ ਮਨੁੱਖ ਸਕੀਮ ਇਸ ਨੂੰ ਵੇਖ ਕੇ ਚਕਰਿਤ ਹੁੰਦੀ ਹੈ, ਲਾਜ਼ਮੀ ਤੌਰ ਤੇ ਹੁੰਦੀ ਹੈ ਵੀ ਇਹ ਕੀ ਸੀ, ਦਿਨਾਂ ਵਿਚ ਕੀ ਬਣ ਗਿਆ, ਤੇ ਇੱਥੇ ਕੀ ਕੁਝ ਹੁੰਦਾ ਸੀ ਤੇ ਅੱਜ ਕੀ ਕੁਝ ਹੋ ਰਿਹਾ। ਜਾਨੀ ਬਿਲਕੁਲ ਦੂਸਰੇ ਦਾ ਐਨ ਅਪੋਜ਼ਿਟ ਪੱਖ ਜਿਹੜਾ ਹੈ ਉਸ ਅਸਥਾਨ ਦਾ ਇਹ ਪ੍ਰਗਟ ਸਾਹਮਣੇ ਹੋ ਗੁਜ਼ਰਿਆ। ਇਹ ਕਿਵੇਂ ਹੋ ਗਿਆ? ਕਿਸੇ ਇਨਸਾਨ ਦੇ ਬਲ ਨਾਲ ਨਹੀਂ ਹੋਇਆ। ਕੋਈ ਐਸਾ ਗੁਰਮੁਖ ਹੈ, ਕੋਈ ਐਸੀ ਭਾਵਨੀ ਵਾਲਾ ਗੁਰੂ ਕਾ ਲਾਲ ਹੈ ਜਿਹਦੀ ਭਾਵਨੀ ਦਾ ਸਦਕਾ, ਜਿਸ ਦੇ ਸਿੱਖ ਦਾ ਸਿਦਕ ਦਾ ਸਦਕਾ, ਉਹਦੀ ਸੰਗਤ ਦੀ ਰੰਗਤ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਕੁਝ ਉਸ ਦੀ ਭਾਵਨਾ ਤੇ ਸਿਦਕ ਦੇ ਭੰਡਾਰੇ ਵਿੱਚੋਂ ਕਿਣਕਾ ਨਸੀਬ ਹੋਇਆ। ਦੋਵੇਂ ਭਾਵੇਂ ਬੂਟੀ ਇਟ ਸੈਲਫ ਬੂਟੀ ਹੈ, ਉਹ ਨਿਗੁਣੀ ਨਿਤਾਣੀ ਇੱਕ ਬੂਟੀ ਹੈ, ਪਰ ਰਹਿੰਦੀ ਚੰਦਨ ਦੀ ਸੰਗਤ ਵਿੱਚ, ਆਕਾਰ ਉਹਦਾ ਕੁਛ ਨਹੀਂ, ਵਕਾਰ ਉਸਦਾ ਕੁਛ ਨਹੀਂ ਆਪਣੇ ਰੂਪ ਵਿੱਚ, ਪਰ ਜਦੋਂ ਚੰਦਨ ਦੀ ਸੰਗਤ ਦੇ ਵਿੱਚ ਆ ਜਾਏ ਤਾਂ ਸਿਆਣੇ ਸਿਆਣੇ ਚਤੁਰ ਇਨਸਾਨ ਵੀ ਭੁਲੋਖਾ ਖਾ ਜਾਂਦੇ ਨੇ ਵੀ ਇਹ ਸੁਗੰਧੀ ਚੰਦਨ ਦੀ ਹੈ ਜਾਂ ਇਹ ਨਿਗੁਣੀ ਬੂਟੀ ਦੇ ਵਿੱਚੋਂ ਆ ਰਹੀ। ਨਿਗੁਣੀ ਮਿੱਟੀ ਵੀ ਕਿਸੇ ਸੁਗੰਧੀ ਵਾਲੀ ਸੰਗਤ ਦੇ ਵਿੱਚ ਰਹਿ ਕੇ ਰੰਗਵਾਨ ਖੁਸ਼ਬੂਦਾਰ ਬਣ ਜਾਂਦੀ। ਇਵੇਂ ਗੁਰਮੁਖ ਦੀ, ਗੁਰਸਿੱਖ ਦੀ, ਸਾਧੂ ਦੀ, ਮਹਾਂਪੁਰਖ ਦੀ, ਇਹਨੂੰ ਕੋਈ ਸ਼ਬਦ ਕਹਿ ਲਓ, ਇੱਥੇ ਸ਼ਬਦਾਂ ਦਾ ਤਕਰਾਰ ਨਹੀਂ, ਝਗੜਾ ਨਹੀਂ ਹੈ। ਇਹਨੂੰ ਜੋ ਮਰਜ਼ੀ ਕਹਿ ਲਓ, ਸਿੱਖੜਾ ਕਹਿ ਲਓ, ਗੁਰਮੁਖ ਕਹਿ ਲਓ, ਸੰਤ ਕਹਿ ਲਓ, ਸਾਧੂ ਕਹਿ ਲਓ, ਗੁਰਮੁਖ ਕਹਿ ਲਓ, ਸਿੱਖ ਕਹਿ ਲਓ, ਪਰ ਜੇ ਸਹੀ ਰੂਪ ਵਿੱਚ ਗੁਰੂ ਪਿਆਰ, ਗੁਰੂ ਰੰਗ ਵਿੱਚ ਰੰਗਿਆ ਹੈ ਨਾ, ਪਰ ਇਹ ਫਿਰ ਕਿਸ਼ਵੇ ਵਾਲੀ ਗੱਲ ਹੈ ਵੀ ਉਹਦੀ ਸੰਗਤ ਜਿਹੜੀ ਹੈ ਨਾ ਲਾਜ਼ਮੀ ਤੌਰ ਤੇ ਜੀਵਨ ਦੇ ਅੰਦਰ ਰੰਗਤ ਤੇ ਪਲਟਾ ਲਿਆਉਂਦੀ ਹੈ। ਇਹਦੇ ਵਿੱਚ ਨਾ ਕੋਈ ਗੱਲ ਆਉਂਦੀ ਹੈ ਤੇ ਨਾ ਜਾਂਦੀ ਹੈ, ਇਹ ਅਟਲ ਸਚਾਈ। ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਸੁਣੀਆਂ।

ਸਥਾਨ ਨੂੰ ਵੇਖਣ ਤੋਂ ਪਹਿਲਾਂ ਜੋ ਮਨ ਦੇ ਅੰਦਰ ਚਿਤਵਨੀ ਸੀ ਵੀ ਭਾਵੇਂ ਇਹ ਕਲੱਬ ਹੈ, ਭਾਵੇਂ ਇੱਥੇ ਕੁਝ ਵੀ ਬਣਿਆ, ਭਾਵੇਂ ਇੱਥੇ ਬਾਰ ਵੀ ਬਣੀ ਹੈ, ਇੱਥੇ ਡਾਂਸਿੰਗ ਰੂਮ ਵੀ ਬਣਿਆ, ਸਭ ਕੁਛ ਐਵਰੀਥਿੰਗ ਉੱਥੇ ਬਣੀ ਹੈ, ਸਭ ਕੁਛ ਹੈ। ਲੇਕਿਨ ਇਸ ਨੂੰ ਖਰੀਦਣ ਵੇਲੇ ਦੇ ਪਿੱਛੇ ਇੱਕ ਨਕਸ਼ਾ ਸੀ, ਇੱਕ ਚਿਤਵਨੀ ਸੀ, ਇੱਕ ਸੋਚ ਸੀ ਵੀ ਇਹਦੇ ਅੰਦਰ ਮਾਡੀਫਿਕੇਸ਼ਨ ਕਰਕੇ ਅਸੀਂ ਇਹਦਾ ਸਹੀ ਰੂਪ ਆਹ ਬਣਤਰ ਬਣਾ ਦੇਣੀ ਹੈ। ਤੇ ਸਤਿਗੁਰੂ ਦਾ ਸਦਕਾ ਫਿਰ ਜਦੋਂ ਉਹ ਪ੍ਰਗਟ ਸਾਕਾਰ ਰੂਪ ਵਿੱਚ ਹੁੰਦਾ ਹੈ ਨਾ, ਫਿਰ ਗੁਰੂ ਕਾ ਸਿੱਖ ਸੋਹਲਾਵੀ ਮੰਗਲ ਗਾਉਂਦਾ ਹੈ ਬੈਠ। ਇੱਕ ਅਗਲੀ ਤੁਕ ਦਾ ਅਰਥ ਕਰਕੇ ਮੈਂ ਇਹਨੂੰ ਸੰਖੇਪ ਕਰਕੇ ਪੂਰਾ ਕਰ ਦੇਣਾ ਹੈ। ਖੋਜਤ ਖੋਜਤ ਮੈਂ ਪਾਹਨ ਮਿਲਿਓ, ਇਹ ਅਰਥ ਨਾ ਸਮਝਣੇ। ਆਮ ਅਮੂਮਨ ਪਾਹਨ ਸ਼ਬਦ ਹੈ ਪੱਥਰ ਨੂੰ ਕਹਿੰਦੇ ਨੇ, ਪਰ ਇੱਥੇ ਇਹ ਅਰਥ ਨਾ ਸਮਝ ਲਿਓ, ਕਿਤੇ ਬਿਲਕੁਲ ਅਨਰਥ ਹੋ ਕੇ ਸਾਰੇ ਸ਼ਬਦ ਦਾ ਰਸ ਖਤਮ ਹੋ ਜਾਏਗਾ। ਇੱਥੇ ਪਾਹਨ ਨੰਨੇ ਨਾਲਾਂ ਨਾਲ ਪੁੱਜਦਿਆਂ ਜਿਵੇਂ ਸੂਝ ਮਾਤਾ ਆਪਣੀ ਬੱਚੀ ਲਈ ਚੰਗਾ ਵਰ ਲੱਭਦਾ ਹੈ ਨਾ, ਤਿਉਂ ਗੁਰੂ ਕਾ ਸਿੱਖ ਵੀ ਆਪਣੀ ਆਤਮਾ ਨੂੰ ਕਿਸੇ ਮਹਾਨ ਦੇ ਨਾਲ ਪ੍ਰਣਾਉਣ ਲਈ ਆਪਣੀ ਆਤਮਾ ਨੂੰ ਕਿਸੇ ਦੇ ਨਾਲ ਪ੍ਰਣਾਉਣ ਲਈ ਇਹ ਵੀ ਖੋਜ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਇੰਨੀਆਂ ਜਿਹੀਆਂ ਵਿਧਾ ਬਣੀਆਂ, ਗੁਰੂ ਕਾ ਸਥਾਨ ਰਚਿਆ ਗਿਆ, ਸਾਹਿਬ ਦੀ ਹਜ਼ੂਰੀ ਹੋਈ, ਗੁਰੂ ਕੇ ਸਿੱਖ ਇਕੱਠੇ ਹੋਏ, ਉਥੇ ਬੈਠ ਕੇ ਉਹਦੀ ਸਿਫਤ ਸਲਾਹ ਉਹਦੀ ਕੀਰਤੀ ਕੀਤੀ, ਉਸ ਕੀਰਤੀ ਦੇ ਵਿੱਚੋਂ ਮੈਨੂੰ ਇੱਕ ਮਾਰਗ ਮਿਲਿਆ, ਤੇ ਉਸ ਮਾਰਗ ਦੇ ਉੱਤੇ ਤੁਰ ਕੇ ਮੈਂ ਜਿਸ ਵਸਤੂ ਦਾ ਢੰਡਾਉਂ ਹੈ ਉਹਦੀ ਮੈਂ ਖੋਜ ਕੀਤੀ, ਤੇ ਮੈਨੂੰ ਖੋਜਦੇ ਖੋਜਦੇ ਨੂੰ ਤੁਰੇ ਫਿਰਦੇ ਫਿਰਦੇ ਨੂੰ ਪਾਹੁਣ ਮੀਨਸ ਮੈਨੂੰ ਪ੍ਰਾਹੁਣਾ, ਮੈਨੂੰ ਮਾਲਕ ਮਿਲ ਗਿਆ, ਗੁਰੂ ਮਿਲ ਗਿਆ। ਅਰਥ ਇਸਦਾ ਹੈ ਖੋਜਤ ਖੋਜਤ ਮੈਂ ਪਾਹਨ ਮਿਲਿਓ, ਫਿਰ ਕੀ ਹੈ, ਬਸ ਜਦੋਂ ਮਿਲ ਗਿਆ ਨਾ ਪਾਹੁਣ, ਜਦੋਂ ਮਿਲ ਗਿਆ ਗੁਰੂ, ਜਦੋਂ ਮਿਲ ਗਿਆ ਪਿਆਰਾ, ਕਿਸੇ ਦੇ ਘਰ ਕੋਈ ਪ੍ਰਾਹੁਣਾ ਚੱਲਿਆ ਜਾਏ ਤੇ ਆਪ ਰੋਟੀ ਉਹ ਖਾਏ ਨਾ ਖਾਏ, ਲੇਕਿਨ ਪ੍ਰਾਹੁਣੇ ਦੀ ਪ੍ਰਾਹੁਣਚਾਰੀ ਦੇ ਅੰਦਰ ਉਹ ਕਸਰ ਨਹੀਂ ਰੱਖਦੇ। ਤੇ ਜਦੋਂ ਖੋਜਦਾ ਖੋਜਦਾ ਮਾਰਗ ਤੋਂ ਤੁਰਿਆ, ਗੁਰੂ ਕਾ ਸਿੱਖ ਗੁਰੂ ਵਾਲਾ ਬਣਦਾ, ਬਸ ਫਿਰ ਗੁਰੂ ਦੀ ਪ੍ਰਾਹੁਣਚਾਰੀ ਇਹੀ ਹੈ ਵੀ ਭਗਤ ਕਰੋ, ਭਗਤੀ ਕਰਦਾ ਹੈ ਕਿਸ ਤਰੀਕੇ ਨਾਲ, ਭਗਤ ਕਰੋ ਨਿਭ ਪਾਏ, ਨਿਮਰਤਾ ਵਿੱਚ ਭਿੱਜ ਕੇ, ਪਿਆਰ ਵਿੱਚ ਆਪਾ ਮਿਟਾ ਕੇ, ਐਸਾ ਆਪਾ ਮਿਟਾ ਕੇ ਜਿਵੇਂ ਫਰੀਦ ਜੀ ਕਹਿੰਦੇ ਫਰੀਦਾ ਥਿਓ ਪਵਾਹੀ ਦਬ, ਕਿਉਂ ਜੇ ਸਾਈਂ ਲੋੜੇ ਸਭ, ਜੇ ਸਭ ਵਿੱਚ ਉਸਦਾ ਜ਼ਹੂਰ ਪ੍ਰਕਾਸ਼ ਵੇਖਣਾ ਚਾਹੁੰਦਾ ਤਾਂ ਇਹ ਹੋ ਜਾ ਵੀ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਹਿਬ ਦੇ ਦਰਵਾੜੀ, ਇੱਕ ਕੱਟੀ ਜਾਣ ਇੱਕ ਪੈਰਾਂ ਨਾਲ ਲਤਾੜੀ ਜਾਣ, ਤੇ ਸਾਹਿਬ ਦੇ ਦਰ ਦੇ ਉੱਤੇ ਅਲੱਗ ਅਲੱਗ ਚਰਨਾਂ ਨੂੰ ਅੱਪੜ ਜਾਈਦਾ ਹੈ। ਇਸ ਕਰਕੇ ਮੈਂ ਸਾਹਿਬ ਪਾਤਸ਼ਾਹ ਨੂੰ ਆਪਣਾ ਪ੍ਰਾਹੁਣਾ, ਆਪਣਾ ਮਾਲਕ, ਆਪਣਾ ਗੁਰੂ ਪ੍ਰਾਪਤ ਕਰਕੇ ਉਹਦੀ ਮੈਂ ਭਗਤ ਕਰਦਾ, ਨਿਮਰਤਾ ਦੇ ਅੰਦਰ ਪਿਆਰ ਵਿੱਚ ਸਿਦਕ ਵਿੱਚ ਭਿੱਜ ਕੇ ਰਸ ਕੇ, ਸੁੱਕੇ ਮੰਨਣਾ ਨਹੀਂ, ਰਸ ਕੇ ਉਹਦੇ ਪਿਆਰ ਵਿੱਚ ਇਹ ਗੁਰੂ ਕੇ ਸਿੱਖ ਪਿਆਰ ਨਾਲ ਉਹਦੀ ਕੀਰਤੀ ਕਰਦੇ ਆਪਾਂ ਨੂੰ ਜੋ ਚਰਨ

ਮੇਰੀ ਸੇਜੜੀਏ ਆਡੰਬਰ ਬਣਿਆ ਅਵਨਾਸੀ ਵਰ ਸੁਣਿਆ ਪ੍ਰਭ ਆਵਤ ਸੁਣਿਆ।

ਜਦੋਂ ਸਤਿਗੁਰ ਵਿਸਰ ਜਾਏ ਨਾ ਸ਼ਬਦ ਦੀ ਚੋਟ ਦੇ ਨਾਲ, ਉਥੋਂ ਇਹ ਰਾਗ ਤਾਲ ਆਪੇ ਸੁਧਰ ਕੇ ਤੁਰੇ ਫਿਰਦੇ ਰਹਿੰਦੇ। ਇਸ਼ਕ ਹੀ ਐਸਾ, ਇਹਨੂੰ ਕੀ ਰੋਕੇ ਕੋਈ। ਸੋ ਜਿਵੇਂ ਗਾ ਹੁੰਦਾ ਗਾ ਲਓ।

ਪਰਿਵਾਰ ਦੀ ਫਲਵਾੜੀ ਦੇ ਪਖਾਵਜ ਗੁਰੂ ਕੇ ਕੀਰਤਨ ਵਿੱਚ ਤਾਲ ਮਿਰਦੰਗ ਵਜਾਉਂਦੇ ਨੇ। ਇਹਨਾਂ ਨੂੰ ਵੀ ਪਤਾ ਲੱਗੂ ਵੀ ਗੁਰੂ ਕੇ ਸਿੱਖ ਇਹਨਾਂ ਗੁਣੀਆਂ ਦੀ ਪ੍ਰੀਖਿਆ ਕਿਵੇਂ ਕਰਦੇ ਆ, ਵੀ ਇਹ ਆਪਣੀ ਲੈ ਤਾਰ ਚ ਪੱਕੇ ਰਹਿੰਦੇ ਕਿ ਨਹੀਂ ਰਹਿੰਦੇ।

ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ।

ਲਈਏ ਜਿਉ ਸਾਹਿਬ ਨਾਨਾ ਹਾਰੀਏ ਤੇ ਬੇਹਾ ਪਾਸਾ ਢਾਲੀ ਪਿਛਲਾ ਹੀ ਉੱਪਰ ਖਾਲੀਏ ਜਿਨ੍ਹਾਂ ਗੁਰਮੁਖ ਨਾਮ ਤਿਹਾਇਆ ਤਿਨ ਫਿਰ ਫਿਕਰ ਨਾ ਹੋਈ ਰਾਮ ਰਾਜੇ ਜਿਨ ਸਤਿਗੁਰ ਪੁਰਖ ਮਨਾਇਆ।

0: ਜੋਜੀ ਹੋ ਸਭ ਮੈਂ ਮੁਲਕਾ ਕੀ ਹਵਾ ਬੀਜੇ ਬਿਖ ਮੰਗੇ ਮਤ ਮੈਂ ਖੋਇਨਿਆ
1: ਮਾਂ ਲਿਆਣੇ ਦੋਸਤੀ ਕਦੇ ਨਾ ਵੇ ਰਾਸ ਜਿਹਾ ਜਾਣੇ ਤੇ ਹੋਵੇ ਤੇ ਮੈਂ ਕੁਖੋ ਨਿਰਜਾਸ ਬਸ ਤੂੰ ਮੇਰੇ ਬਸ ਮਾਂ ਮੈਂ ਤੁਝੇ ਹੋਵੇ ਪਾਸ ਸਾਹਿਬ ਸਦੀ ਹੁਕਮ ਚਲੇ ਕਹੀ ਬਣਿਆ।

ਸਤਿਗੁਰਾਂ ਦੇ ਦਰੋਂ ਕਰੋ ਵਰਸਾਈ ਹੋਈ ਸਮੂਹ ਸਾਧ ਸੰਗਤ ਜੀ, ਮਹਿਬੂਬੇ ਬੇਕਸਾਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਵਤਾਰ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਕੋਟਾਨ ਕੋਟ ਵਧਾਈਆਂ ਹੋਣ। ਇਸ ਦਾ ਪ੍ਰਗਟਾਵਾ ਸੰਪੂਰਨ ਫਤਿਹ ਨਾਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਰਦੂ ਦਾ ਇੱਕ ਸ਼ੇਰ, ਆ ਗਈ ਸ਼ਮਾ ਹਕੀਕਤ ਖੁਦ ਮਜਾਜ਼ੀ ਰੰਗ ਮੇ, ਪਰਮਾਤਮਾ ਸਾਡੇ ਵਾਂਗੂ ਪੰਜ ਭੂਤਕ ਸਰੀਰ, ਸ਼ਮਾ ਹਕੀਕਤ ਰੱਬ ਜੀ ਪੰਜ ਭੂਤਕ ਸਰੀਰ ਧਾਰ ਕੇ ਆ ਗਿਆ ਹੈ ਬਈ। ਹੁਣ ਤੇ ਦਰਸ਼ਨ ਕਰ ਲਓ, ਜੀਵਨ ਸਫਲਾ ਲਓ ਔਰ ਨਿਹਾਲ ਨਿਹਾਲ ਨਿਹਾਲ ਹੋ ਜਾਓ। ਆ ਗਈ ਸ਼ਮਾ ਹਕੀਕਤ ਖੁਦ ਮਜਾਜ਼ੀ ਰੰਗ ਮੇ, ਵਸਤੇ ਹੋਣੇ ਲਗੀ ਪੈਦਾ ਜਹਾਨ ਏ ਤੰਗ ਮੇ। ਤੰਗੀਆਂ ਖੁੱਲਾਂ ਵਿਚ ਬਦਲ ਗਈਆਂ ਨੇ, ਤੰਗੀਆਂ ਕੁਸ਼ਾਦਾ ਹੋ ਗਈਆਂ ਨੇ, ਵਸਤਾਂ ਵਿਚ ਆ ਗਈਆਂ ਨੇ। ਇਸ ਲਈ ਉਸ ਮਹਿਬੂਬ ਦੇ ਦਰਸ਼ਨ ਦੀਦਾਰ ਕਰਨ ਦੀਆਂ ਆਪ ਨੂੰ ਸਭ ਵਧਾਈਆਂ ਜੀ। ਮੇਰਾ ਚਿੱਤ ਕਰਦਾ ਹੈ ਕਿ ਇੱਕ ਸੱਜਣ ਕੋਈ ਉੱਠ ਕੇ ਆਪਣੀ ਜਗ੍ਹਾ ਤੋਂ, ਇੱਕ ਸੱਜਣ ਚਾਰ ਪੰਨਾ ਬੁਲੰਦ ਬਾਜ਼ੀ ਨਾਲ ਜਕਾਰਾ ਬੁਲਾਓ ਜੀ। ਇੱਕ ਸੱਜਣ ਉੱਠੋ ਕੋਈ ਵੀ। ਧੰਨਵਾਦ ਸਤਸੰਗ ਜੀ, ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਵੀ ਸ਼ੁਕਰ ਸ਼ੁਕਰਾਨਾ ਕਰੀਏ ਇਸ ਕਰਕੇ ਕਿ ਹੋਸ਼ੋ ਹਵਾਸ ਦੀ ਕਾਇਮੀ ਦੇ ਵਿਚ ਵਿਚ ਹੀ ਮਾਲਕ ਹਰਕ੍ਰਿਸ਼ਨ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਪੁਰਬ ਆ ਗਿਆ ਹੈ। ਮੈਂ ਰਾਤੀ ਅਰਜ਼ ਕੀਤੀ ਸੀ, ਅਸੀਂ ਇਸ ਪੁਰਬ ਤੇ ਅਕਸਰ ਬਾਲਾ ਪ੍ਰੀਤਮ ਜੀ ਦੇ ਆਪਣੇ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਵੀਦਾ ਹੈ, ਜਿਨ੍ਹਾਂ ਨੇ ਉੱਥੇ ਦੇ ਦਰਸ਼ਨ ਦੀਦਾਰ ਕੀਤੇ ਹਨ, ਉੱਥੇ ਦੀਆਂ ਰੌਣਕਾਂ ਨੂੰ ਵੀ ਆਪ ਦਾ ਪਤਾ ਹੈ, ਉੱਥੇ ਕਿੰਨੀਆਂ ਖੁਸ਼ੀਆਂ ਵੰਡੀਆਂ ਜਾਂਦੀਆਂ ਨੇ, ਇਹਦਾ ਵੀ ਆਪ ਸੰਗਤਾਂ ਨੂੰ ਪਤਾ ਹੈ। ਮੈਂ ਬੇਨਤੀ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਬੰਗਲਾ ਸਾਹਿਬ ਦਾ ਧਿਆਨ ਧਰਕੇ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਸੰਗ ਜੀ ਉੱਚੀ ਆਵਾਜ਼ ਨਾਲ ਕਹੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਬੰਗਲਾ ਸਾਹਿਬ ਦਾ ਧਿਆਨ ਧਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀਰਤਨ ਆਰੰਭ ਹੁੰਦਾ ਹੈ, ਲੇਕਿਨ ਜਿਹੜੀ ਗੱਲ ਆਦਰਯੋਗ ਸ਼ਾਹ ਸਾਹਿਬ ਜੀ ਕਹਿ ਗਏ ਨੇ, ਮੈਂ ਵੀ ਕਹਿਣ ਲੱਗਾ ਹਾਂ। ਜਿਨ੍ਹਾਂ ਬੀਬੀਆਂ ਦੀ ਗੋਦੀ ਵਿਚ ਬੱਚੇ ਖੇਡ ਨਹੀਂ ਰਹੇ ਹਜੇ, ਔਰ ਜਿਹੜੇ ਬਜ਼ੁਰਗ ਵੀਰ ਉਂਝੇ ਹੀ ਫਿਰੀ ਜਾਂਦੇ ਨੇ, ਚਾਹ ਪੀ ਵੀ ਹਟੇ ਨੇ ਤੇ ਚਾਹ ਵਰਤਾਉਂਦੇ ਵੀ ਕੋਈ ਨਹੀਂ, ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਆ ਕੇ ਕੋਲ ਬੈਠ ਜਾਓ। ਏਦਾਂ ਹਾਲੇ ਸੰਗਤ ਭਾਵੇਂ ਅਖੀਰ ਤੱਕ ਆ ਜਾਏਗੀ, ਪਰ ਹਾਲੇ ਵਧੀਆ ਨਹੀਂ ਲੱਗਦਾ ਕਿ ਕਿਤੇ ਕਿਤੇ ਸਿੰਘ ਬੈਠੇ ਹੋਣ, ਕਿਤੇ ਕਿਤੇ ਨਾ। ਬੀਬੀਆਂ ਭੈਣਾਂ ਔਰ ਵੀਰਾਂ ਪਾਸ ਬੇਨਤੀ ਹੈ, ਮੰਨ ਲਓ ਤਾਂ ਬਹੁਤ ਬਹੁਤ ਧੰਨਵਾਦ ਦਾ। ਸਤਿਗੁਰਾਂ ਦੇ ਇਸ ਉਪਲਕਸ਼ ਅੰਦਰ ਸ਼ਬਦ ਆਰੰਭ ਹੁੰਦਾ ਹੈ ਜੀ।

प्यारे गुरुदेव, सच्चे पातशाह सतगुरु साहेब श्री गुरु अमरदास जी महाराज अपने इस पावन पवित्र श्लोक दे विच आख रहे हैं, जो शायद साढ़े कभी ख्याल च भी ना दे गुरु बाबा जी साढ़े जीवन नू जिस तरह असी जींदे हां, अपने वालों तो असी सही ही जींदे हां, पर गुरु बाबा जी की ऑब्जर्वेशन साढ़े जीवन के प्रति यह है कि जीवन की विद ना है। अगर आप जी इस पंक्ति नू नोट कर लो तो लिख के किते हर वेले सामने रखो ताकि ये सानू रिमाइंड करांदी रहे कि बेशक असी ग्रो हो गए हाँ फिजिकली, बेशक असी इंटेलेक्चुअली भी ग्रो हो गए हाँ, बेशक असी सो कॉल्ड सिविलाइज्ड हाँ, बेशक असी बहुत ही एडवांस टेक्नोलॉजी दे युग दे विच जी रहे हां, पर गुरु बाबा जी दी निगाह दे विच, गुरु बाबा जी दे ख्यालां दे विच आले सानू जीना ही नहीं आता, तो कितनी वड्डी गल है। और इसनु जो ध्यान दे नाल सुनेगा उस दे अंदर ए विचार ए लाइन एक तूफान उठा देगी, एक टर्मोइल ले आएगी, एक सोच विच इंसान नु जरूर पाएगी कि सच मैनु जीना नहीं आता, कि मैनु जीना ही नहीं आता, जे मैनू जीना ही नहीं आता फिर मैनू आता की। फिर इसका अर्थ यह होया कि जब गुरु बाबा जी आखते हैं कि जीवन की विद ना है, जीवन की विधि ही नहीं आती, जीना ही नहीं आता, जीवन की कला ही नहीं आती, आर्ट ऑफ लिविंग जो है वो ही नहीं आता, तो फिर की मेरा बाकी सारा कुछ जो कुछ मैं करता हां वो गलत नहीं होएगा। फंडामेंटल चीज जो है कि जीवन की विधि नहीं आती, जीवन की विधि नहीं है, तो फिर तो मेरा सब कुछ ही जो मैं सोचता हां सही करता हां वो गलत हो गया, अपने आप ही गलत हो गया। पर ईमानदारी दे नाल प्लीज ट्राई टू रिफ्लेक्ट विद इन एंड आस्क दिस क्वेश्चन टू योर सेल्फ कि कितनी दफा असी अपने आप नूं एक दे वंडर कीता होएगा कि मैनू जीना आंदा भी है या नहीं, जीना आंदा भी है या नहीं। मेरे ख्याल च असी ये सोच नहीं सकते, मेरे ख्याल दे विच असी अपने प्रति ये डाउट भी नहीं कर सकते कि सानू जीना नहीं आता, बिकॉज वी नो हाउ टू ड्रेस, हाउ टू कुक, हाउ टू ईट, हाउ टू सोशलाइज, हाउ टू कम्युनिकेट, सब कुछ सानू आता है, तो फिर असं किस तरह कह सकते हैं कि सानू जीवन की विद ना है, जीन की विधि ही नहीं आती। गुरु महाराज जी, गुरु अमरदास जी महाराज जी की इस लाइन में हुण बहुत समाधि लगाओ, अखां बंद करके प्रेम दे नाल इन्हां वचनां नूं
ਉਹ ਰੱਬੀ ਨੂਰ ਰੱਬੀ ਆਤਮਾ ਜੋ ਸਾਡੇ ਜੀਵਨ ਨੂੰ ਦੇਖਦੀ ਹੈ ਕਿ ਉੱਪਰੋਂ ਉੱਪਰੋਂ ਤੋਂ ਬਹੁਤ ਫਲੇ ਫੁਲੇ ਹਨ, ਬੜੇ ਸੋਫਿਸਟੀਕੇਟਡ ਹਨ, ਲੇਕਿਨ ਵਿੱਚ ਕੀ ਹੈ? ਆਹ ਪਾਸਾ ਜੀ ਦੀ ਆਵਾਜ਼ ਸੁਣਦੇ ਹੋ, ਮੈਂ ਆਪ ਨੂੰ ਫਿਰ ਸੁਣਾ ਦਿੰਦਾ। ਫਲੀਏ ਫੁਲੀਏ ਬੱਪੜੇ, ਵਿਚਾਰੇ ਦੇਖਣ ਨੂੰ ਬਹੁਤ ਫਲੇ ਫੁਲੇ ਪਏ ਹਨ, ਪ੍ਰੋਸਪਰਸ ਹਨ, ਵੈਲ ਟੂ ਡੂ। ਫਲੀਏ ਫੁਲੀਏ ਬੱਪੜੇ, ਭੀ ਤਨ ਵਿੱਚ ਸਵਾਹ, ਪਰ ਅੰਦਰ ਤਨ ਦੇ ਵਿੱਚ ਸਵਾਹ ਹੈ, ਕੁਛ ਵੀ ਨਹੀਂ ਰਾਖ। ਪਰ ਇਨਸਾਨ ਦੇ ਵਾਸਤੇ ਬਹੁਤ ਚੋਟ ਵਾਲੀ ਗੱਲ ਹੈ ਕਿ ਮੈਂ ਔਰ ਮੈਨੂੰ ਅੱਜ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਮੈਨੂੰ ਜੀਣ ਦੀ ਹੀ ਵਿਧੀ ਨਹੀਂ ਆਉਂਦੀ। ਅੱਜ ਕੋਈ ਮੈਨੂੰ ਇਹ ਕਹਿ ਰਿਹਾ ਹੈ ਕਿ ਮੈਨੂੰ ਜੀਣਾ ਹੀ ਨਹੀਂ ਆ। ਆਪ ਜੀ ਨੇ ਕਿਤਨੀ ਕੁ ਦਫਾ ਇਸ ਪੰਕਤੀ ਉੱਤੇ ਕਦੇ ਪਾਉਂਡਰ ਕੀਤਾ ਹੋਵੇਗਾ? ਇਮਾਨਦਾਰੀ ਦੇ ਨਾਲ ਆਪਣੇ ਅੰਦਰੋਂ ਇਹ ਜਵਾਬ ਲੱਭੋ ਕਿ ਕਿਤਨੀ ਕੁ ਦਫਾ ਇਹ ਗੱਲ ਸੁਣਨ ਨੂੰ ਮਿਲੀ ਹੈ, ਕਿਤਨੀ ਕੁ ਦਫਾ ਇਹ ਗੱਲ ਹੀ ਸੁਣਨ ਨੂੰ ਮਿਲੀ ਹੈ, ਕਿਤਨੀ ਕੁ ਦਫਾ ਕਿਸੇ ਨੇ ਇਹ ਪੁਆਇੰਟ ਹੀ ਰੇਜ਼ ਕੀਤਾ ਹੈ ਜਾਂ ਸਾਨੂੰ ਅਵੇਅਰ ਕਰਵਾਇਆ ਹੈ ਕਿ ਤੁਹਾਨੂੰ ਤੇ ਵੀ ਹਾਲੇ ਜੀਣਾ ਵੀ ਨਹੀਂ ਆਉਂਦਾ। ਪਰ ਅਸੀਂ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰ ਸਕਦੇ ਹਾਂ, ਹੁਣ ਮਹਾਰਾਜ ਜੀ ਨੂੰ ਅਸੀਂ ਚੈਲੰਜ ਵੀ ਨਹੀਂ ਕਰ ਸਕਦੇ, ਕਿਉਂਕਿ ਸਾਡੇ ਗੁਰਦੇਵ ਹਨ। ਆਪਣੇ ਗੁਰਦੇਵ ਨੂੰ ਅਸੀਂ ਕ੍ਰੋਸ ਵੀ ਨਹੀਂ ਕਰ ਸਕਦੇ, ਉਹਨਾਂ ਦੇ ਨਾਲ ਅਸੀਂ ਡਿਸਐਗਰੀ ਵੀ ਨਹੀਂ ਕਰ ਸਕਦੇ ਕਿ ਮਹਾਰਾਜ ਜੀ ਨਹੀਂ, ਆਪਨੇ ਲਿਖ ਤਾਂ ਦਿੱਤਾ ਹੈ ਪਰ ਐਸੀ ਵੀ ਕੋਈ ਗੱਲ ਨਹੀਂ ਹੈ, ਜੀਣਾ ਸਾਨੂੰ ਆਉਂਦਾ ਹੈ, ਇਹ ਵੀ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਸਾਨੂੰ ਪਤਾ ਹੈ ਕਿ ਜੋ ਗੁਰੂ ਬਾਬਾ ਜੀ ਆਖਦੇ ਹਨ ਤ੍ਰੈਕਾਲ ਸੱਤ। ਸੋ ਅੱਜ ਉਹ ਮੌਕਾ ਹੈ ਕਿ ਅਸੀਂ, ਮੈਨੂੰ ਨਹੀਂ ਪਤਾ, ਸ਼ਾਇਦ ਇਹ ਪੰਕਤੀ ਆਪ ਜੀ ਨੂੰ ਪਹਿਲੇ ਕਿਸੇ ਨੇ ਇਸ ਉੱਤੇ, ਅਸੀਂ ਮੈਨੂੰ ਨਹੀਂ ਪਤਾ ਸ਼ਾਇਦ ਇਹ ਪੰਕਤੀ ਆਪ ਜੀ ਨੂੰ ਪਹਿਲੇ ਕਿਸੇ ਨੇ ਇਸ ਉੱਤੇ ਐਮਫੇਸਿਸ ਪਾ ਕੇ ਕਹੀ ਹੋਏ ਕਿ ਸਾਡੀ ਸਿਚੁਏਸ਼ਨ ਇਹ ਹੈ, ਨੋ ਮੈਟਰ ਹਾਓ ਐਜੂਕੇਟਡ ਵੀ ਆਰ, ਨੋ ਮੈਟਰ ਹਾਓ ਸਕਸੈਸਫੁਲ ਵੀ ਆਰ, ਨੋ ਮੈਟਰ ਵਟ ਵੀ ਆਰ ਐਂਡ ਵੇਅਰ ਵੀ ਆਰ, ਬਟ ਦ ਬੋਟਮ ਲਾਈਨ ਇਸ ਵੀ ਡੋਂਟ ਨੋ ਹਾਓ ਟੂ ਲਿਵ। ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ। ਪਿਆਰ ਨਾਲ ਇਸ ਮੰਤਰ ਨੂੰ ਸੁਣੋ ਔਰ ਗਾਓ।

ਆਪ ਜੀ ਨੂੰ ਯਾਦ ਹੋਏਗਾ ਜਿਸ ਪੰਕਤੀ ਉੱਤੇ ਕੱਲ ਦਾਸ ਨੇ ਕੀਰਤਨ ਛੋੜਿਆ ਸੀ, ਆਪ ਜੀ ਨੂੰ ਬੇਨਤੀ ਕੀਤੀ ਸੀ ਇਸ ਪੰਕਤੀ ਨੂੰ ਆਪਣੇ ਨਾਲ ਲੈ ਕੇ ਜਾਓ। ਉਹ ਕਿਹੜੀ ਸੀ? ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਹੁਣ ਜਿਸ ਨੂੰ ਜੀਵਨ ਜੀਣਾ ਆਉਂਦਾ ਹੈ ਉਸੇ ਦੀ ਹੀ ਜੀਵਨ ਦੀ ਯਾਤਰਾ ਸਫਲ ਹੋ ਸਕਦੀ ਹੈ। ਜਿਸ ਨੂੰ ਜੀਵਨ ਹੀ ਨਹੀਂ ਜੀਣਾ ਆਉਂਦਾ ਉਹ ਕਿੱਥੇ ਪਹੁੰਚੇਗਾ? ਉਹ ਕਿਤੇ ਵੀ ਨਹੀਂ ਪਹੁੰਚੇਗਾ। ਤਾਂ ਜੀਵਨ ਇੱਕ ਯਾਤਰਾ ਹੈ ਔਰ ਉਸ ਯਾਤਰਾ ਦੇ ਦੌਰਾਨ ਅਸੀਂ ਜੋ ਕੁਛ ਵੀ ਕਰਦੇ ਹਾਂ ਉਹ ਅਸੀਂ ਗਲਤ ਕਰਦੇ ਹਾਂ, ਕਿਉਂਕਿ ਸਾਨੂੰ ਜੀਵਨ ਦੀ ਵਿਧੀ ਨਹੀਂ ਆਉਂਦੀ। ਜੀਵਨ ਕੀ ਵਿਧਨਾ ਹੈ? ਅਸੀਂ ਸੋਚਦੇ ਹਾਂ ਅਸੀਂ ਸਕਸੈਸਫੁਲ ਹੋ ਗਏ, ਅਸੀਂ ਕਾਮਯਾਬ, ਪਰ ਸਕਸੈਸ ਦੇ ਉੱਤੇ ਜੋ ਗੁਰੂ ਮਹਾਰਾਜ ਜੀ ਦਾ ਆਪਣਾ ਵਿਚਾਰ ਹੈ, ਜੋ ਗੁਰਬਾਣੀ ਦੀ ਰੋਸ਼ਨੀ ਹੈ, ਅਸੀਂ ਬੀਂਗ ਏ ਸਿੱਖ ਤੇ ਸਕਸੈਸ ਨੂੰ ਗੁਰੂ ਬਾਬਾ ਜੀ ਚੋਂ ਹੀ ਸਮਝਣਾ ਹੈ ਨਾ ਕਿ ਗੁਰੂ ਸਾਹਿਬ ਸਕਸੈਸ ਕਿਸ ਨੂੰ ਆਖਦੇ ਹਨ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਗਾਹ 'ਚ ਸਕਸੈਸਫੁਲ ਕੌਣ ਹੈ, ਸਕਸੈਸ ਕੀ ਹੈ? ਉਹ ਹੈ ਕਿ ਜੀਵਨ ਦੀ ਯਾਤਰਾ ਸਫਲ ਹੋ ਜਾਏ, ਜੀਵਨ ਜਿਸ ਮੰਜ਼ਿਲ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਪਹੁੰਚ ਜਾਏ। ਬਾਬਾ ਜੀ ਸਕਸੈਸ ਦੇ ਉੱਤੇ ਸ਼ਬਦ ਉਚਾਰਦੇ ਹਨ, ਕਹਿੰਦੇ ਹਨ

ਸੰਸਾਰ ਵੱਡਾ ਹੋਇਆ, ਦੁਨੀਦਾਰ ਸਕਸੈਸਫੁਲ ਹੋ ਗਿਆ, ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਇਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾਂ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸਨੂੰ ਖਿੱਚੀ ਲਿਜਾ ਰਿਹਾ। ਅੱਗੇ ਕਰਨੀ ਕੀਰਤ ਵਾਚੀ ਹੈ, ਤੇ ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ ਅੱਗੇ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਐਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆਖਦੇ ਹਾਂ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ ਹੈ, ਕਿਸੇ ਵੀ ਏਰੀਏ ਦੇ ਵਿੱਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ, ਬਹੁਤ ਹੀ ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ, ਆ ਪ੍ਰੇਮ ਨਾਲ ਥੋੜੇ ਜਿਹਾ ਪ੍ਰਮਾਣ ਸੁਣੋ। ਸਾਡੀ ਘਰੇਲੂ ਜ਼ਿੰਦਗੀ,

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ, ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਉੱਤੇ ਮਹਾਰਾਜ ਜੀ ਕੀ ਆਖਦੇ, ਕਹਿੰਦੇ ਹਨ

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਬੀਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

ਆ ਤੇ ਕਹਿੰਦੇ ਬੇਸ਼ੱਕ ਭਾਵੇਂ ਆਵੋ ਤੇ ਭਾਵੇਂ ਜਾਓ, ਜਦੋਂ ਮਰਜ਼ੀ ਚਲੇ ਜਾਓ। ਯੂ ਕੈਨ ਲੀਵ ਮੀ ਐਨੀ ਟਾਈਮ ਐਂਡ ਇਟ ਹੈਜ਼ ਬਿਕਮ ਸੋ ਈਜ਼ੀ ਐਂਡ ਵੈਰੀ ਸਿੰਪਲ ਥਿੰਗ ਨਾਓ ਡੇਜ਼। ਕਹਿੰਦੇ ਤੁਹਾਨੂੰ ਜੀਣਾ ਹੀ ਨਹੀਂ ਆ। ਮਹਾਰਾਜ ਜੀ ਅਸੀਂ ਬੜੀ ਤਰੱਕੀ ਕੀਤੀ ਹੈ, ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ। ਵਟ ਅਬਾਊਟ ਆਲ ਦੀਸ ਮੈਡੀਕਲ ਇੰਸਟੀਟਿਊਟਸ, ਇਤਨੀ ਡਿਵੈਲਪਮੈਂਟ ਹੋਈ ਹੈ, ਮੈਡੀਕਲ ਸਾਇੰਸ ਨੇ ਇਤਨੀ ਤਰੱਕੀ ਕੀਤੀ ਹੈ ਤੇ ਆਖਦੇ ਹੋ ਜੀਣਾ ਹੀ ਨਹੀਂ ਆਉਂਦਾ। ਇਨਸਾਨ ਨੇ ਇਨਸਾਨ ਦੇ ਰੋਗਾਂ ਦਾ ਇਲਾਜ ਕਰਨ ਲਈ ਇਤਨੇ ਵੱਡੇ ਵੱਡੇ ਹਸਪਤਾਲ ਬਣਾਏ, ਇਤਨੀ ਐਡਵਾਂਸ ਟੈਕਨੋਲੋਜੀ ਹੈ ਕਿ ਅੱਜ ਹਾਰਟ ਸਰਜਰੀ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਕਿਤਨੇ ਕਿਤਨੇ ਭਿਆਨਕ ਰੋਗ ਜੋ ਹਨ ਉਹਨਾਂ ਦਾ ਇਲਾਜ ਆਸਾਨੀ ਦੇ ਨਾਲ ਹੋ ਸਕਦਾ ਹੈ, ਸਕੈਨਿੰਗਸ ਹੋ ਸਕਦੀਆਂ ਹਨ, ਡਾਇਗਨੋਸ ਅੱਛੀ ਤਰ੍ਹਾਂ ਹੋ ਸਕਦਾ ਹੈ, ਤੇ ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ। ਮਹਾਰਾਜ ਜੀ ਆਖਦੇ ਹਾਂ ਇਸ ਦਾ ਅਰਥ ਇਹ ਨਹੀਂ ਕਿ ਤੁਹਾਨੂੰ ਜੀਣਾ ਆ ਗਿਆ। ਮਹਾਰਾਜ ਦੱਸੋ, ਇੱਕ ਸ਼ਿਸ਼ ਪੁੱਛਦਾ ਹੈ ਸੱਚੇ ਪਾਤਸ਼ਾਹ ਦੱਸੋ ਫਿਰ ਕਿਵੇਂ ਨਹੀਂ ਜੀਣਾ ਆਉਂਦਾ, ਅਸੀਂ ਤਾਂ ਸੋਚਦੇ ਅਸੀਂ ਬੜੀ ਤਰੱਕੀ ਕਰ ਗਏ, ਅਸੀਂ ਡਾਕਟਰ ਬਣ ਗਏ, ਹਾਸਪਿਟਲਸ ਖੋਲ ਲਏ ਹਨ, ਬਹੁਤ ਬਹੁਤ ਐਡਵਾਂਸ ਟੈਕਨੋਲੋਜੀ ਸੀ ਪੈਦਾ ਕਰ ਲਈ ਹੈ, ਤੁਸੀਂ ਆਖਦੇ ਜੀਣਾ ਨਹੀਂ ਆਉਂਦਾ। ਉਹ ਕਹਿੰਦੇ ਹਨ ਸੁਣੋ, ਸ਼ਲੋਕ ਸੁਣਨ ਵਾਲਾ ਹੈ, ਕਹਿੰਦੇ ਹਨ

ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਤੇ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਅੱਜ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਜਵਾਬ ਦਿੰਦੇ ਹਨ, ਕਹਿੰਦੇ ਹਨ ਸੋ ਜੀਵਿਆ ਜਿਸ ਮਨ ਵਸਿਆ ਸੋਏ, ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ ਹੈ। ਇੱਕ ਪਰਮ ਚ ਹੈ ਕਿ ਅਸੀਂ ਜਿੰਦੇ ਹਾਂ। ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਜਿੰਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋਣ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਡ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣਾ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ,

0: ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ? ਤੇ ਜੇ ਪੁੱਛੀਏ ਮਹਾਰਾਜ ਤੁਸੀਂ ਹੀ ਦੱਸ ਦਿਓ ਅਸੀਂ ਕਿੱਥੇ ਪਹੁੰਚੇ ਹਾਂ, ਉਹ ਕਹਿੰਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਨੂੰ ਹਾਲੇ ਇਹ ਵੀ ਨਹੀਂ ਪਤਾ ਜੀ ਦਾ ਕਿਸ ਤਰ੍ਹਾਂ ਹੈ, ਤੁਹਾਨੂੰ ਹਾਲੇ ਜੀਣਾ ਹੀ ਨਹੀਂ ਆਇਆ, ਜੀਣ ਦਾ ਮਕਸਦ ਹੀ ਨਹੀਂ ਪਤਾ, ਜੀਵਨ ਕਾਹਦੇ ਲਈ ਹੈ ਇਹ ਵੀ ਨਹੀਂ ਪਤਾ। ਜੋ ਕੀਰਤਨ ਸਤਸੰਗ ਸੁਣਨ ਦਾ ਭਾਵ, ਕੋਈ ਇਹ ਮਿਊਜ਼ੀਕਲ ਪਰਫਾਰਮੈਂਸਿਸ ਨਹੀਂ ਹੁੰਦੀ, ਕੋਈ ਐਂਟਰਟੇਨਿੰਗ ਦੇ ਵਾਸਤੇ ਨਹੀਂ ਹੁੰਦਾ, ਹਾਂ ਅੰਦਰ ਕੋਈ ਐਸੀ ਬਾਣੀ ਦੇ ਨਾਲ ਜਾਗ ਲਿਆਣੀ ਹੈ, ਅਵੇਅਰਨੈਸ ਲਿਆਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ, ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ ਕੀਤੀ ਜਾਏਗੀ। ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਗੁਰ ਚੁਕਤੀ ਖਿਮਾ, ਜੀਵਨ ਕੀ ਵਿਧ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ, ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਆਰਾ ਸ਼ੇਅਰ ਕਰਿਓ, ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਦਾ ਬੈਸਟ ਵੇ ਟੂ ਲਰਨ, ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ ਐਂਡ ਸ਼ੇਅਰ ਵਿਦ ਸਮਬਡੀ। ਐਸਾ ਨਾ ਹੋਵੇ ਕਿ ਲੰਗਰ ਦੇ ਵਿੱਚ ਬੈਠ ਕੇ ਸਾਡੀ ਗੱਲਬਾਤ ਹੀ ਤਬਦੀਲ ਹੋ ਜਾਏ, ਦੈਨ ਵੀ ਫੋਰਗੈਟ ਐਵਰੀਥਿੰਗ। ਉਸਦਾ ਅਰਥ ਇਹ ਹੋਇਆ ਕਿ ਅਸੀਂ ਸੁਣਾਉਣ ਵਾਲਿਆਂ ਦਾ ਵੀ ਟਾਈਮ ਵੇਸਟ ਕੀਤਾ ਔਰ ਆਪਣਾ ਵੀ ਟਾਈਮ ਵੇਸਟ ਕੀਤਾ। ਸਾਨੂੰ ਸ਼ਾਂਤੀ ਦੇ ਨਾਲ, ਕੁਆਇਟਨੈਸ ਦੇ ਨਾਲ, ਚੁੱਪ ਚਾਪ ਹੋ ਕੇ, ਅੰਤਰ ਧਿਆਨ ਹੋ ਕੇ ਲੰਗਰ ਛੱਕ ਕੇ ਚਲੇ ਜਾਣਾ ਚਾਹੀਦਾ ਹੈ। ਜਾਂ ਗੱਲਬਾਤ ਹੋਵੇ ਤਾਂ ਉਸੇ ਹੀ ਟੋਪਿਕ ਤੇ ਹੋਵੇ ਜਿਸ ਨੂੰ ਅਸੀਂ ਹੁਣੇ ਸੁਣ ਕੇ ਹਟੇ ਹਾਂ, ਤਾਂ ਕਿ ਉਹ ਸਾਡੀ ਯਾਦ ਦੇ ਵਿੱਚ ਰਹੇ। ਤੂਲ ਚੁੱਕ ਦਿਖੇ ਮਾਂ, ਜੀਵਨ ਕੀ ਵਿਧਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯੂ ਆਰ ਲਿਸਨਿੰਗ ਟੂ ਸੀਕਨੈਟ ਰੇਡੀਓ ਬ੍ਰਾਡਕਾਸਟਿੰਗ ਲਾਈਵ ਗੁਰਬਾਣੀ ਕੀਰਤਨ 24 ਆਵਰਸ ਅ ਡੇ ਫਰਮ ਅਰਾਊਂਡ ਦ ਵਰਲਡ। ਜੀਵਨ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਮੁਰਝਾਵਾ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਹੋਮਣ ਜਾਰੋ ਰਾਮ ਕੋ ਹੋਮਣ ਜਾਰੋ ਰਾਮ ਕੋ ਸਹਿ ਕਰੋ ਬਾਬਾ।

परवार पार के दानिया, परवार पार के दानिया लिख ले आल पता।

0: ਖਾਤਮ ਲੱਭ ਕੋ ਰਿਹਾ ਤੂੰ ਸੱਚਾ ਸਾਹਿਬ ਸਿਸਵਾਲੇ ਜਿੰਦਗੀ ਜਿਸ ਪਰ ਪਿਆ ਨਾਨਕ ਤੇ ਬਤਾ
1: ਸਤਨ ਗਿਆਨ ਸਤਨ ਵੇਦ ਸਤਨ ਬ੍ਰਹਮਣਾ।

सितंबर स्वामी सच में आछे साथ रहे, सबको सत समावे।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਅੰਦਰ ਰਹਿ ਰਹੇ ਬੜੇ ਪਤਵੰਤੇ ਕਵੀ ਜਿਨ੍ਹਾਂ ਨੇ ਸਾਹਿਬ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਚਰਨਾਂ ਅੰਦਰ ਬਿਣੇ ਕੀਤੀ। ਸਤਿਗੁਰੂ ਜਿੰਨੀਆਂ ਗੱਲਾਂ ਆਪ ਜੀ ਨੇ ਕਹੇ ਹਨ ਜਿਤਨੇ ਵਚਨ ਮਹਾਰਾਜ ਜੀ ਉਹ ਸਭ ਸੱਚ ਹੋਏ ਨੇ, ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਸਮੇਂ ਨੂੰ ਜਾਣਨ ਹਾਰ ਹੋ, ਸਮੇਂ ਦੀ ਠੀਕ ਸਮੇਂ ਅਨੁਸਾਰ ਪਹਿਚਾਣ ਕਰਨ ਵਾਲੇ ਸਤਿਗੁਰੂ ਜੀ, ਆਪ ਜੀ ਨੇ ਕਈ ਦਫਾ ਕਿਹਾ ਬਈ ਪੰਥ ਤੇ ਬੜਾ ਬਿਖੜਾ ਸਮਾਂ ਆਉਣਾ, ਪੰਥ ਤੇ ਬੜਾ ਬਿਖੜਾ ਸਮਾਂ ਆਉਣਾ, ਪਰ ਪੰਥ ਦੀ ਅਗਵਾਈ ਕਰਨ ਵਾਲਾ ਸਾਹਿਬ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤੋਂ ਬਗੈਰ ਕੌਣ ਹੈ? ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਵੀ ਨੇ ਹੱਥ ਜੋੜ ਜੋੜ ਕੇ ਬੇਨਤੀ ਕੀਤੀ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੰਥ ਕੀ ਰੱਖੋ ਤਾਂ ਕਿ ਗ੍ਰੰਥ ਦੀ ਮਾਨਤਾ ਰਹਿ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਨੂੰ ਅਜੇ ਗੁਰਤਾ ਗੱਦੀ ਨਹੀਂ ਸੀ ਬਖਸ਼ੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਚਰਨਾਂ ਚ ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪੰਥ ਦੀ ਇੱਜ਼ਤ ਪੱਤ ਆਬਰੂ ਆਪ ਜੀ ਨੇ ਬਚਾਈ ਹੈ ਤੇ ਪੰਥ ਨੂੰ ਕੁਝ ਐਸੇ ਨਿਯਮ ਦਿਓ ਜਿਸ ਦੇ ਨਾਲ ਇਹਨਾਂ ਦੀ ਸਾਰੀ ਰਹਿੰਦੀ ਦੁਨੀਆਂ ਤੱਕ ਇਹਨਾਂ ਦੀ ਰਹੀ ਜਾਵੇ। ਤੇ ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਇੱਕ ਵਚਨ ਕਿਹਾ ਸੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬੈਠੇ ਆ ਕਿ ਪੰਥ ਜਿੰਨਾ ਚਿਰ ਸ਼ਬਦ ਤੇ ਲੜ ਲੱਗਾ ਰਹੇਗਾ, ਅਕਾਲ ਪੁਰਖ ਦੀ ਪੂਜਾ ਵਿੱਚ ਲੱਗਾ ਰਹੇਗਾ, ਉਹਨਾਂ ਚਿਰ ਇਹ ਕੁਰਾਹੇ ਨਹੀਂ ਪੈ ਸਕਦਾ ਜਿਹਨੇ ਅਕਾਲ ਪੁਰਖ ਦੀ ਜਦੋਂ ਇਸਨੇ ਪੂਜਾ ਛੱਡ ਦਿੱਤੀ ਨਾ ਇਹ ਭਟਕ ਜਾਏਗਾ, ਕੁਰਾਹੇ ਪੈ ਜਾਏਗਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀਆਂ ਉਹ ਗੱਲਾਂ ਅਤੇ ਬਚਨ ਜਿਹੜੇ ਹਨ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਭਾਈ ਪ੍ਰਹਿਲਾਦ ਤੇ ਭਾਈ ਨੰਦ ਲਾਲ ਜੀ ਦੀ ਸਮਸਤ ਪੇਸ਼ ਕੀਤੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਦਾ ਵਾਤਾਵਰਨ ਜੋ ਰਹਿਤਨਾਮੇ ਅੰਦਰ ਲਿਖਿਆ ਗਰੀਬ ਨਿਵਾਜ ਵਰਣਨ ਕਰਦੇ ਨੇ।

ਭਾਈ ਪ੍ਰਹਿਲਾਦ ਸਿੰਘ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਲ ਬੁਲਾ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਸਤ ਆਪਣੇ ਸਨਮੁਖ ਬਿਠਾਇਆ ਤੇ ਜਦੋਂ ਵਚਨ ਕੀਤੇ ਨਾ ਅਕਾਲ ਪੁਰਖ ਦੀ ਓਟ ਮੰਨਣੀ, ਪੂਜਾ ਅਕਾਲ ਪੁਰਖ ਦੀ ਕਰਨੀ, ਇਹ ਖਾਲਸੇ ਦਾ ਪਹਿਲਾ ਨਿਯਮ ਹੈ। ਅਬਚਲ ਨਗਰ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਕੁਝ ਵਚਨ ਭਰੀ ਹੋਈ ਸੰਗਤ ਅੰਦਰ ਕੀਤੇ ਤੇ ਭਾਈ ਨੰਦ ਲਾਲ ਜੀ ਖੜੇ ਹੋ ਗਏ। ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਸਤ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਮਹਾਰਾਜ ਤੁਸੀਂ ਜੇ ਕਿਹਾ ਵੀ ਮੇਰੇ ਦਰਸ਼ਨ ਕਰੋ, ਮੇਰੇ ਦਰਸ਼ਨ ਕਰੋ, ਖਾਲਸੇ ਵਿੱਚ ਮੇਰੇ ਦਰਸ਼ਨ ਹੋਣਗੇ, ਮੇਰੇ ਦਰਸ਼ਨ ਕਰੋ, ਮਹਾਰਾਜ ਤੁਹਾਡੇ ਦਰਸ਼ਨ ਤੇ ਸਮਸਤ ਰੂਪ ਦੇ ਅੰਦਰ ਕਰ ਰਹੇ ਪਰ ਤੱਕ ਹਾਜ਼ਰਾ ਹਜ਼ੂਰ, ਫਿਰ ਤੁਸੀਂ ਵਾਰ ਵਾਰ ਮੇਰੇ ਦਰਸ਼ਨ ਕਿਉਂ ਕਹਿੰਦੇ ਹੋ, ਕਰੋ, ਇਸ ਦਾ ਕੋਈ ਭੇਦ ਹੈ? ਤੇ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਭਾਈ ਨੰਦ ਲਾਲ, ਇਸ ਦੇ ਅੰਦਰ ਬੜਾ ਅੰਤਰ ਹੈ, ਕਿਉਂਕਿ ਮੇਰਾ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਨਾ, ਇਹ ਮੇਰਾ ਦਰਸ਼ਨ ਵਾਸਤਵ ਰੂਪ ਅੰਦਰ ਨਹੀਂ, ਅਸਲੀ ਰੂਪ ਨਹੀਂ ਹੈ ਮੇਰਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ

ਜਿਸ ਨੂੰ ਸਾਡੇ ਦਰਸ਼ਨ ਕਰਨੇ ਹੋਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਿੰਨ ਪਰਿਕਰਮਾ ਕਰੇ, ਤਿੰਨ ਪ੍ਰਦਰਸ਼ਨਾ ਕਰਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਮੱਥਾ ਟੇਕ ਕੇ ਬੜੇ ਪਵਿੱਤਰ ਹਿਰਦੇ ਦੇ ਨਾਲ, ਵੈਰਾਗਮਈ ਹਿਰਦੇ ਦੇ ਨਾਲ, ਪਵਿੱਤਰ ਹੱਥਾਂ ਦੇ ਨਾਲ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਦੇ ਨੂੰ ਪਰਾਂ ਕਰੇ, ਜਿਹੜਾ ਉੱਪਰ ਰੁਮਾਲ ਪਾਇਆ ਹੋਇਆ ਤੇ ਅੰਦਰੋਂ ਸਾਹਿਬ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਕਾਲ ਪੁਰਖ ਦੇ ਦਰਸ਼ਨ ਕਰੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੁਜਾਨ ਸਿੱਖ ਹੈ,

ਪਾ ਦਿੱਤੀ ਹੈ ਗੁਰੂ ਕੇ ਸਿੱਖਾਂ। ਇਹ ਕਿਸੇ ਦੇ ਅੰਕ ਨਾ ਸਮਝ ਲਈ, ਕਿਸੇ ਦੀ ਲਿਖੀ ਹੋਈ ਬਾਣੀ ਨਾ ਸਮਝ ਲਈ, ਮੈਂ ਆਪ ਕਹਿ ਰਿਹਾ ਕਿ ਇਹ ਗੁਰੂ ਗ੍ਰੰਥ ਸਾਹਿਬ ਮੇਰਾ ਰੂਪ ਹੈ, ਮੇਰਾ ਰੂਪ ਗ੍ਰੰਥ ਜੀ ਜਾਣ। ਇਸ ਦੇ ਵਿੱਚ ਕਿਸੇ ਕਿਸਮ ਦਾ ਭੇਦ ਨਾ ਜਾਣੀ ਵੀ ਕੋਈ ਕਿਤਾਬ ਹੈ ਜਾਂ ਕੋਈ ਇਲਹਾਮ ਹੋਈ ਹੋਈ ਬਾਣੀ ਹੈ ਜਾਂ ਕੋਈ ਮਾਰਗ ਦੱਸਣ ਵਾਲੀ ਬਾਣੀ ਹੈ, ਇਹ ਗੁਰੂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨਾ ਅਦਬ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਣ ਦਾ ਅਕੀਦਾ ਸਿੱਖ ਦਾ ਦ੍ਰਿੜ ਕਰਾ ਦਿੱਤਾ। ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਮੰਨੇਗਾ, ਇਸ ਨੂੰ ਹੀ ਨਮਸਕਾਰ ਕਰੇਗਾ, ਮੱਥਾ ਟੇਕੇਗਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਚਨ ਕੀਤੇ ਤੇ

ਕਿੱਡਾ ਵਚਨ ਗਰੀਬ ਨੂੰ ਆ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਭਾਈ ਨੰਦ ਲਾਲ ਜੀ, ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਗੁਰਿਆਈ ਦਾ ਤਿਲਕ ਦੇ ਰਹੇ ਹਾਂ ਕਿਉਂਕਿ ਸਾਡਾ ਅੰਤਲਾ ਸਮਾਂ ਨਜ਼ਦੀਕ ਆ ਰਿਹਾ। ਸਿੱਖੋ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਜ ਅਸੀਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕਰ ਰਹੇ ਹਾਂ। ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪ੍ਰਕਾਸ਼ਮਾਨ ਕੀਤਾ, ਕਲਗੀ ਜਿਗਾ ਸਜਾਈ, ਸ਼ਸਤਰ ਸਜਾਏ, ਸਵਾ ਮਣ ਪੱਕੇ ਦਾ ਕਮਰ ਕਸਾ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਲਾਇਆ, ਨੀਲੇ ਬਸਤਰ ਤੇ ਕੇਸਰੀ ਦਸਤਾਰ ਸਜਾ ਕੇ ਗਰੀਬ ਨਵਾਜ ਭਰੇ ਦੀਵਾਨ ਅੰਦਰ ਆ ਕੇ ਇਹ ਬਚਨ ਕਹਿ ਰਹੇ ਹਨ, ਅੱਜ ਮੈਂ ਜਿਸ ਦੀ ਸਿਰਜਣਾ ਆਪਣੇ ਹੱਥ ਨਾਲ ਕੀਤੀ ਹੈ, ਜਿਸ ਨੂੰ ਗੁਰਿਆਈ ਬਖਸ਼ ਦਿੱਤੀ ਹੈ, ਕਰੀ ਸਾਜਨਾ ਆਜ ਮੋਹੇ ਜਿਸ ਕੀ ਆਪਣੇ ਹੱਥ, ਤਿਸ ਕੀ ਸਮਸਰ ਜੋ ਕਰੇ ਜਰ ਜਾਵੇ ਕੁਲ ਸਾਥ। ਇਸ ਦੀ ਜਿਹੜਾ ਬਰਾਬਰੀ ਕਰੇਗਾ, ਜਿਹੜਾ ਇਸ ਦੀ ਬਰਾਬਰੀ ਤੇ ਬਹੇਗਾ, ਉਸ ਦੀਆਂ ਕੁਲਾਂ ਸੜ ਜਾਣਗੀਆਂ, ਕੁਲ ਦੇ ਨਾਲ ਬਰਬਾਦ ਹੋ ਜਾਏ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਕ ਨੇ, ਬਈ ਤਿਸ ਕੀ ਸਮਸਰ ਜੋ ਕਰੇ। ਸਿੱਖੋ, ਇਸ ਦੀ ਸਮਸਰੀ ਨਹੀਂ ਕਰਨੀ, ਬਰਾਬਰੀ ਨਹੀਂ ਕਰਨੀ। ਇਹ ਉੱਚਾ ਗੁਰੂ ਹੈ, ਭਾਰਾ ਗੁਰੂ ਹੈ, ਇਸ ਨੂੰ ਨਮਸਕਾਰ ਕਰਨੀ ਹੈ, ਮੰਨਣਾ ਹੈ, ਮੱਥਾ ਟੇਕਣਾ ਹੈ। ਜਿਹੜਾ ਇਸ ਦੀ ਬਰਾਬਰੀ ਕਰੇਗਾ ਉਹ ਗੁਰੂ ਨਹੀਂ, ਉਹ ਸਿੱਖ ਨਹੀਂ ਹੋਏਗਾ। ਉਸ ਦੀਆਂ ਕੁਲਾਂ ਗਲ ਜਾਣਗੀਆਂ, ਕੁਲਾਂ ਬਰਬਾਦ ਹੋ ਜਾਣਗੀਆਂ, ਸੜ ਜਾਣਗੀਆਂ। ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹੇ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡਾ ਜੋਤੀ ਜੋਤ ਦਾ ਸਮਾਉਣ ਦਾ ਸਮਾਂ ਆ ਗਿਆ, ਅੱਜ ਪੰਚਮੀ ਦਾ ਦਿਨ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਧਰਮ ਦਾ ਪੁਲ ਬੰਨਿਆ ਸੀ, ਅੱਜ ਦੇ ਦਿਨ ਗਰੀਬ ਨਵਾਜ ਸੱਚੇ ਪਾਤਸ਼ਾਹ ਧਰਮ ਦਾ ਪੁਲ ਬੰਨ ਕੇ ਸੱਚਖੰਡ ਪਿਆਨਾ ਕਰ ਗਏ ਸਨ। ਅੱਜ ਸਾਡਾ ਮਨ ਕਰਦਾ ਜੋਤੀ ਜੋਤ ਸਮਾ ਜਾਈਏ। ਰਾਤ ਦਾ ਸਮਾਂ, ਤਿੰਨ ਪਹਿਰੇ ਹੋ ਗਏ ਨੇ, ਬਤੀਤ ਗਿਆ, ਸੰਗਤਾਂ ਇਕੱਠ ਦੇ ਵਿੱਚ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਬੜੀ ਉੱਚੀ ਆਵਾਜ਼ ਦੇ ਅੰਦਰ ਇੱਕ ਵਚਨ ਕਿਹਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ, ਪੰਜ ਪੈਸੇ ਸ੍ਰੀ ਫਲ, ਗਰੀਬ ਨਵਾਜ ਨੇ ਪਰਕਰਮਾ ਕੀਤੀਆਂ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਸਨ ਤੇ ਬਿਰਾਜਮਾਨ ਹੋ ਗਏ। ਵੇਖਦਿਆਂ ਵੇਖਦਿਆਂ ਸਿੱਖ ਬੈਰਾਗ ਅੰਦਰ ਨੇ, ਬੈਰਾਗ ਦਾ ਸਮਾਂ ਬਣਿਆ ਹੋਇਆ, ਇਹ ਵਿਛੋੜਾ ਸਹਿਆ ਨਾ ਜਾਏ। ਭਾਈ ਦਇਆ ਸਿੰਘ ਆਏ, ਚਰਨ ਪਕੜੇ ਸਾਹਿਬ ਜੀ ਦੇ ਤੇ ਚਰਨ ਹੱਥ ਵਿਚ ਨਾ ਆਏ ਤੇ ਵੈਰਾਗ ਦੇ ਅੰਦਰ ਆਂਸੂ ਗਿਰ ਪਏ। ਮਹਾਰਾਜ ਇਹ ਕਿਹੜਾ ਰੂਪ ਹੈ? ਭਾਈ ਦਇਆ ਸਿੰਘ, ਇਹ ਜਿਹੜਾ ਤੂੰ ਵੇਖਣਾ ਇਹ ਸਾਡਾ ਵਾਸਤਵ ਸਰੂਪ ਨਹੀਂ। ਵਾਸਤਵ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਮਾ ਗਿਆ, ਇਸ ਕਰਕੇ ਸਾਡੇ ਤੈਨੂੰ ਚਰਨ ਨਜ਼ਰ ਆ ਰਹੇ ਨੇ, ਹੱਥ ਚ ਨਹੀਂ ਆਏ ਤੇਰੇ ਚ, ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗ। ਉਸ ਤੋਂ ਬਾਅਦ ਭਾਈ ਦਇਆ ਸਿੰਘ ਜੀ ਨੇ ਉੱਠ ਕੇ ਮੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ, ਸਾਰੀ ਸਿੱਖ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਵੇਖਦਿਆਂ ਵੇਖਦਿਆਂ ਸਾਹਿਬ ਜੀ ਜੋਤੀ ਜੋਤ ਸਮਾ ਗਏ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਵਾਕ ਕਹੇ ਸਨ ਸਰਬ ਸਿੱਖਾਂ ਦੇ ਅੰਦਰ, ਬਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ। ਸ਼ਬਦ ਗੁਰੂ ਮੰਨਦਿਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਿਆਈ ਆਪਣੇ ਹੱਥੀਂ ਦਿੱਤੀ ਤੇ ਨਮਸਕਾਰ ਕਰਕੇ ਜੋਤੀ ਜੋਤ ਸਮਾ ਗਏ। ਉਸ ਸਮੇਂ ਦਾ ਵਾਤਾਵਰਨ ਇਹੋ ਜਿਹਾ ਸੀ, ਸਾਰੀ ਸਿੱਖ ਸੰਗਤ ਦੇ ਅੰਦਰ ਵੈਰਾਗ ਦਾ ਸ਼ਬਦ ਪੜਿਆ ਗਿਆ।